ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਮਣ ਸਿੱਧੀ ਕਨੈਣਾ ਪਾਈ ਆ ਕਰਮ ਮਿਲੈ ਨਾਈ ਠਾਕਰ ਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਹੈ ਖਾਏ ਚਲੀਏ ਹੈ ਦੁੱਖ ਸੋ ਕਿਉਂ ਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਹੋ ਮੈਂ ਨ ਹੋਵੇ ਸੋਗ ਦਿੰਦਾ ਰਹਿ ਨ ਚੁੱਕੈ ਭੋਗ ਗੁਣੇ ਹੋਰ ਨਾਹੀਂ ਕੋਏ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਦਾ ਨਾਮ ਪ੍ਰਗਾਸ।

ਮਿਲੈ ਤ੍ਰਿਪਤਾ ਸਾਹਿਬ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਰਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਉਜਰੀ ਮਹਲਾ ਪੰਜਵਾਂ ਕਾਹੇ ਰੇ ਮਨਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਚਿਕਾਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਾ ਵਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਉਣ ਖਲਾਵੈ ਕਉਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ

ਸਵਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਵਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਾ ਹੈ ਸਭ ਧਿਆਵਾ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਧਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤੁਧ ਬਿਨਿਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕਨੇ ਕਨੰਤਾ ਤੇਰੀ ਅਨਕ ਕਰਿਆ ਪੂਜਾ ਜੀ ਤਪ ਤਪ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤਦ ਜੇਵ ਡਾਵਰ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਦ ਆਪੇ ਸ੍ਰਿਸ਼ ਸਭ ਪਾਈ ਜੀ ਤਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ

ਤੂੰ ਜਾਣ ਆਏ ਸੋਈ ਜਨ ਜਾਣ ਹਰ ਗੁਣ ਸਦੀ ਆਖ ਵਖਾਣ ਜਿਨਾ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖਾ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤਹਿ ਡੂਬਿਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ

ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨ ਰਾਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪਨ ਬਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਪਵਨ ਕੇ ਸਿਰਜਣ ਹਾਰੇ ਦਾਸ ਜਾਨ ਮਿਲਿਓ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰਿਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਾਂ ਨੂੰ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੋ ਆਪਾ ਦਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਤਿਹਾਉ ਜੋ ਬਿਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸੁਤਰ ਹਮਾਰੇ ਮਾਰੀਐ ਹੈ ਆਪਾ ਦੈ ਮਜੈ ਬਰੀਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਕਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਿਜੂ ਅਵਤਰਾ ਕਾਲ ਪਾਏ ਕ੍ਰਿਪਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪੁਜਾਇਓ ਆਦਮ ਤੇ ਕ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਆਕਰਖ ਕਰ ਤੁਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਵਟ ਸਭ ਧਾਰੈ ਆਪ ਆਪਣੀ ਬੂਝ ਵਿਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪ ਆਪਣੇ ਬਦ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਉਂ ਹੁਰ ਰਾਜਾ ਹਵੈ ਬੈਠਾ ਕਉਂ ਸਿਮਟ ਪਿਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤੋਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਸ ਧੁਜਤ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ
दुष्ट अरिष्ट करै तत्काला, कृपा दृष्टन जाहे निहर हो, ताके तप्त नक मैं हर हो। रिद्ध सिद्ध कर्म सब होई, दुष्ट छा छप सकै न कोई।

ਦੁੱਖ ਤੇ ਲਿਹੋ ਬਚਾਈ। ਖੜਗ ਕੇਤ ਮੈਂ ਸਰਣ ਤਿਹਾਰੀ, ਆਪਹਾ ਦਿਲਿਓ ਬਾਰੀ। ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਸ਼ੈ ਕਰਤਾ। ਸ੍ਰੀ ਧੁਜ ਪੈ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਛਤ ਫਲ ਪਾਵੈ ਸੋਈ, ਦੁਖ ਨਤ ਸਹਿ ਵਿਆਪਤ ਕੋਈ। ਅੜਲ ਸੁਨੈ ਗੰਗ ਜੋ ਆਇ ਸਰਸ ਨਾ ਪਾਵਈ, ਸੁਨੈ ਮੂੜ ਚਿਤ ਲਾਇ ਚਤਰਤਾ ਆਵਈ। ਦੁਖ ਦਰਦ ਭਉ ਨਿਕਟ ਨਤ ਨਰ ਕੇ ਰਹਿ, ਹੋ ਜੋ ਯਾ ਕੀ ਏਕ ਬਾਰ, ਚੌਪਈ ਕੋ ਕਹਿ ਚੌਪਈ। ਸੰਬਤ ਸਤਰਹ ਸਹਿਸ ਪਣੀ ਜੈ, ਅਰਧ ਸਹਿਸ ਪੁਣ ਤੀਨ ਕਹੀ ਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਇਹ ਤਸਰੀ ਚਰਿਤ੍ਰੋ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ, ਮਸਤ ਸਭ ਮਸਤ ਅਫਜੂ ਦੋਹਰਾ।

ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਤਰੋ ਭਗਵਤ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ

ਬੇਬਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਹੇ। ਦੋਹਰਾ ਜਬ ਆਇਸ ਪ੍ਰਭ ਕੋ ਪਹਿ।

ਜਨਕ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰਸ਼ਾਂਤ ਸੁਖ ਮਨਿਆ ਵਸਿਆ ਜਿਨੇ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਸ ਪਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤ ਆਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ

ਸਤਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਡ ਜਾਏ ਪਹੁੰਚਦੇ ਬਿਖਮ ਸੁਗਾਹੋ ਗੁਰਸਬਦ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਹੋ ਪੁੰਨ ਗੁਣ ਗੋਬਿੰਦ ਗਾਹੇ

ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸੁਣਨੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਥ

ਮਤਲਬ ਸਾਧ ਸੰਗਤ ਜੀ ਕੀਰਤਨ ਕਰਦੇ ਹਾਂ। ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤੁੱਟੀਆਂ, ਗੁਰੂ ਰੂਪ ਸਾਧ ਸੰਗਤ ਬਖਸ਼ਣਹਾਰ ਹੈ। ਆਪ ਗਲਤੀ ਨੂੰ ਨਜ਼ਰਅੰਦਾਜ਼ ਕਰੋ, ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਚੱਲ ਰਹੇ ਗੁਰ ਇਤਿਹਾਸ ਦੀ ਕਥਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਦਰਸ਼ਨ ਸਿੰਘ ਪਾਸੋਂ ਸਰਵਣ ਕਰੋ। ਸੋ ਗੁਰਫਤਿਹ ਪ੍ਰਵਾ

रामदास अर्जन गुरु बर श्री हर गोबिंद हरि राय हर कृष्ण गो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਈ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਰਸਾ ਨਹਿ ਚੁੱਕੈ, ਗੁਰੇ ਭੇਦ ਬਿਤਾਵੈ। ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਵਨ ਮਹਾਰਾਜ ਜੀ ਦੇ ਸ਼ਬਦ ਸਰਵਣ ਕੀਤੇ ਨੇ। ਹਰੀ ਵਾਹਿਗੁਰੂ ਦੀ ਭਗਤੀ ਹੈ ਜੋ ਹਰ ਇੱਕ ਹੈ, ਭਾਵੇਂ ਕੋਈ ਆਮ ਜੀਵ ਹੈ, ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਕੋਈ ਗਰੀਬ ਹੈ ਜਾਂ ਅਮੀਰ ਹੈ। ਕਲੂ ਦੇ ਸਮੇਂ ਅੰਦਰ ਵਾਹਿਗੁਰੂ ਦਾ ਸਿਮਰਨ ਅਕਾਲ ਪੁਰਖ ਦੀ ਭਗਤੀ ਇਹ ਮਨ ਨੂੰ ਥੰਮਦੀ ਹੈ, ਇਹਦੇ ਸਹਿਸੇ ਚਿੰਤਾ ਝੋਰੇ ਦੂਰ ਕਰਦੀ ਹੈ। ਨਾਮ ਹੀ ਦਵਾਈ ਹੈ, ਨਾਮ ਹੀ ਔਸ਼ਧੀ ਹੈ। ਸੋ ਨਹੀਂ ਤਾਂ ਸਹਿਸਾ ਕੋਈ ਨਾ ਕੋਈ ਸੰਸਾ ਬਣਿਆ ਹੀ ਰਹਿੰਦਾ ਹੈ। ਜੇ ਸਿਮਰਨ ਨਹੀਂ ਇਕੱਲਾ ਵਿਦਵਾਨ ਆ, ਉਹਦੇ ਅੰਦਰ ਵੀ ਸਹਿਸਾ ਸੰਸਾ ਬਣਿਆ ਰਹਿੰਦਾ ਹੈ, ਉਹਦੇ ਮਨ ਨੂੰ ਵੀ ਸ਼ਾਂਤੀ ਟਿਕਾ ਆਨੰਦ ਨਹੀਂ ਆਉਂਦਾ ਹੈ। ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਦੁੱਖ ਪਾਉਂਦਾ ਹੈ ਜੀ, ਕਲਪਨਾ ਵਿੱਚ ਰਹਿੰਦਾ ਹੈ, ਡਰ ਸੰਸਾ ਬਣਿਆ ਰਹਿੰਦਾ ਹੈ। ਸੋ ਭਗਤ ਬਿਨਾਂ ਸਹਿਸਾ ਨਹਿ ਚੁੱਕਾ, ਇਹਦਾ ਇਲਾਜ ਵਾਹਿਗੁਰੂ ਦੀ ਬੰਦਗੀ ਹੈ, ਭਗਤੀ ਹੈ। ਗੋਰੇ ਉਹ ਭੇਦ ਬਿਤਾਵਾ, ਇਹ ਭੇਦ ਸੱਚੇ ਪਾਤਸ਼ਾਹ ਜੀ ਖੋਲਦੇ ਨੇ, ਗਰੀਬ ਨਿਵਾਜ ਦੱਸਦੇ ਨੇ ਵਾਰ ਵਾਰ। ਇਸ ਕਰਕੇ ਸਤਿਗੁਰੂ ਤੋਂ ਨਾਮ ਦੀ ਦਾਤ ਗੁਰਸਿੱਖ ਨੇ ਮੰਗਣੀ ਜਦੋਂ ਬਿਰਨ ਤੁਧ ਹੋਰ, ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਵਾਹਿਗੁਰੂ ਦੇ ਨਾਮ ਨਾਲ ਹੀ ਟਿਕਾ ਰੱਜ ਸ਼ਾਂਤੀ ਆਉਂਦੀ, ਸੰਤੋਖ ਆਉਂਦਾ ਹੈ, ਨਹੀਂ ਤੇ ਦੁੱਖੀ ਦੁੱਖ ਹੀ ਦੁੱਖ ਨੇ ਸੰਸਾਰ ਵਿੱਚ। ਇਹ ਭਾਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਰੱਖਿਆ, ਸ਼ਬਦ ਕੀਰਤਨ ਸਰਵਣ ਕਰਕੇ ਨਿਹਾਲ ਹੋਏ। ਜੋ ਪਾਵਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਹਾਨ ਕਵੀ, ਉਹਨਾਂ ਦੀ ਰਚਨਾ ਸ੍ਰੀ ਗੁਰੂ ਨਾਨਕ ਪ੍ਰਕਾਸ਼, 2 ਸਾਲ ਦੇ ਵਿੱਚ ਆਪ ਜੀ ਨੇ ਗ੍ਰੰਥ ਦੀ ਰਚਨਾ ਕੀਤੀ, 2 ਹਿੱਸਿਆਂ ਵਿੱਚ, ਪੂਰਬਾਰਧ ਅਤੇ ਉਦਰਾਰਧ ਉਤਰਾਰਧ। ਪਹਿਲਾ ਹਿੱਸਾ 73 ਧਿਆਏ ਨੇ, ਦੂਜੇ ਵਿੱਚ 57 ਧਿਆਏ ਹਨ। ਆਪ ਜੀ ਨੇ ਬੂੜੀਆਂ ਪਿੰਡਾਂ ਵਾਲੇ ਕੋਲ ਰਹਿ ਕੇ ਇਹ ਮਹਾਨ ਰਚਨਾ ਰਚ ਕੇ ਸੋਹਣਾ ਇਤਿਹਾਸ ਛੰਦਾਬੰਦੀ ਵਿੱਚ ਭਾਈ ਬਾਲਾ ਜੀ ਦੀ ਜਨਮ ਸਾਖੀ ਅਨੁਸਾਰ, ਜੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਨੇ ਇਤਿਹਾਸ ਸੁਣਾਇਆ, ਉਸੇ ਤਰ੍ਹਾਂ ਇੰਨ ਬਿੰਨ ਰੱਖ ਕੇ ਸੋਧ ਕਰਕੇ ਹਾਂ, ਜਿੱਥੇ ਕੋਈ ਮਿਲਾਵਟ ਸੀ ਹਿੰਦਾਲੀਆਂ ਨੇ ਕੀਤੀ ਹੋਈ, ਜਨਮ ਸਾਖੀ ਵਿਗਾੜ ਦਿੱਤੀ ਸੀ ਉਹਨਾਂ ਨੇ, ਝੂਠੀਆਂ ਕਹਾਣੀਆਂ ਬਹੁਤ ਤਰ੍ਹਾਂ ਦੀਆਂ ਆਪਣੇ ਵੱਡਿਆਂ ਦੀਆਂ ਵੀ ਪਾ ਦਿੱਤੀਆਂ ਸੀ, ਉਹਨੂੰ ਸੋਧ ਕੇ ਆਪ ਜੀ ਨੇ ਬਹੁਤ ਸੁੰਦਰ ਛੰਦਾਬੰਦੀ ਵਿੱਚ 20 ਪ੍ਰਕਾਰ ਦੇ ਛੰਦ ਵਰਤੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ, ਭਾਵੇਂ ਵਰਤੇ ਆਮ ਬਹੁਤ ਥੋੜ੍ਹੇ ਨੇ, ਦੋਹਰੇ, ਚੌਪਾਈ, ਸੋਰਠਾ, ਕਬਿੱਤ, ਸਵਈਆ, ਇਹੀ ਵਰਤੇ ਨੇ ਜ਼ਿਆਦਾਤਰ। ਉਂਝ ਹੋਰ ਵੀ ਸਾਰੇ ਰਲਾ ਕੇ 20 ਤਰ੍ਹਾਂ ਦੇ ਛੰਦ,
कमाल की कविता है और नौ दे नौ रस जो कविया की कविता विच होने चाहिए ने तां कविता संपूर्ण हुंदी है। नौ दे नौ रस ने इन्हां दी कविता विच ये बा कमाल रस आ। सतगुरां ते अथाह शरदा भावना अपना सिद्धक है, शरदा भी डुल डुल पैंदी है सतगुरां तो। ये इतिहास की कथा सुनिया पढ़िया पता लगता है। और गुरु प्यारी साहब संगत जी आप जी ने 1821 तो लैके 1823 तक ईस्वी विच बूढ़िया रह के श्री गुरु नानक प्रकाश ग्रंथ लिखिया। आप जी जदों ध्याए पूरा हो जाता फिर उसकी कथा भी संगत विच करते सन। स्रोते बड़ा निहाल हुंदे सी, कईयां ने नाल दी नाल उतारे भी कीते ने, ये भी आउंदा है। और ऐसे कवि होए ने ये ग्रंथ की छंदाबंदी ये तो आप जी की मशहूरी हो गई सारे। ये पटियाले वाले राजा महाराजा करम सिंह उन्होंने आप जी नूं शरण दित्ती सी, बड़ा सन्मान दिता सी, सन्मान सहित अपने कोल बुला के रखिया परिवार समेत। उतों ही फिर आप जी नूं कैंथल दा राजा जिहड़ा उदय सिंह सी वह भी विद्वाना की बड़ी कदर करता हुंदा सी, विद्वाना की सभा उहदी कचहरी विच लगती सी जिथे होर पंडित बड़े शास्त्र वेदां नूं पढ़े हुए विद्वान उहदे कोले सन। जदों आप जी की वडियाई बहुत सुनी कि कवि भाई संतोख सिंह जी वर्गी छंदाबंदी सोहनी कविता रचनी बड़ी औखी, बहुत विद्वता भरपूर उन्होंने श्री गुरु नानक प्रकाश जी श्री गुरु नानक देव साहब महाराज जी का इतिहास रचिया है लिखा है। तो वो आप जी नूं राजे करम सिंह तो पटियाले वाले तो मंग के लै गया सी। राजा उदय सिंह कैंथल वाला कैंथल रियासत में फिर आप जी रहे। उत्थे आप जी ने होर ग्रंथ उदे कहणते कि नवा बाकी नवा सतगुरां दा इतिहास भी लिखो इसे तरह ही जिहड़ा संगतां गुरु घरां विच कथा होवे संगतां आनंद मानन। उहदी बेनती ते फिर आप जी ने उत्थे श्री गुरप्रताप सूरज ग्रंथ दूजा वड्डा ग्रंथ सिख कौम दा जो झोली विच पाया उत्थे लिखिया है साध संगत जी। इउं ये श्री गुरु नानक प्रकाश जो आप जी ने दो सालां विच भावें कि इहदे विच 9700 बंद ने बहुत वड्डी घालना पर सख्त मेहनत सी जिहड़ा फिर भी दो सालां दे विच ही आप जी ने संपूर्ण कीता है। पहला आप जी ने मंगल लिखिया है, सब तो पहला जो कवियां दी मर्यादा हुंदी है। ते साध संगत जी ये मंगल आम तौर पर तीन तरह के हुंदे ने, वस्तु निर्देश मंगल, कल आपां विचारिया एक अंकारा सतगुरु तेह प्रसाद सच होए, वाहिगुरु जी की फतेह विघन विनाशन सोए। सो ये मंगल लिखिया वस्तु निर्देश, वाहिगुरु एक ओ अंकार दा जो बीज मंत्र आ, एक ओ मंगल जिहदे विच मंगल तो भाव हुंदा जिहड़ा कर्म ग्रंथकार जो हुंदा ग्रंथ लिखण तो पहला जो बंद जो जस वड्याई करे अकाल पुरख मनौत करे अपने ग्रंथ की निर्विघन संपूर्णता वास्ते, ये सुख चाहना रख के जो जस करता है जो राधा है बंद रच के छंदाबंदी विच उनू मंगल क्या है। इस तरीके दे नाल एक तां विघन कोई ना पवे सारे ग्रंथ नूं लिखदिआं, एक ये निर्विघन संपूर्ण हो जावे। सो मन दी इच्छा अनुसार इस वास्ते मंगल करदे ने कवि जन ग्रंथ रचता ग्रंथकार। ये तीन तरह के मंगल हुंदे, एक वस्तु निर्देश, दूजा आशीर्वादात्मक ते तीजा नमस्कारात्मक। तीन तरह के आम कवियां दे मंगल हुंदे ने। दूजा मंगल है आशीर्वादात्मक, सो जिहदे विच अकाल पुरख अपने इष्ट देव दे अगे अरदास करके ते अशीर लई हो, आशीर्वाद असीस लैण दा भाव हो। सो
ਅਸੀਸ ਲੈਣ ਦਾ ਭਾਵ ਅਸੀਸ ਦੀ ਕਾਮਨਾ ਹੋਵੇ, ਵਾਹਿਗੁਰੂ ਦੇ ਅੱਗੇ ਅਰਦਾਸ ਹੋਵੇ, ਤੇ ਦੂਜਾ ਨਮਸਕਾਰ ਆਤਮਕ ਨਮਸਕਾਰ ਜਿਹਦੇ ਵਿੱਚ ਹੋਵੇ, ਮੱਥਾ ਟੇਕਿਆ ਹੋਵੇ, ਮਨੌਤ ਵੀ ਹੋਵੇ, ਅਤ ਸ਼ਰਧਾ ਭਾਵਨਾ ਸੋ ਇਹ ਹੋਵੇ ਤੇ ਨਮਸਕਾਰ ਕੀਤੀ ਹੋਵੇ। ਸੋ ਇਉਂ ਇਹ ਮੰਗਲ ਹੁੰਦੇ ਨੇ। ਆਪ ਜੀ ਨੇ ਉਹੋ ਹੀ ਮੰਗਲ ਰੱਖੇ ਨੇ ਪਹਿਲਾਂ, ਜੋ ਕਵੀਆਂ ਦੇ ਮੰਗਲ ਮੰਨੇ ਗਏ ਨੇ ਦੋਹਰਾ। ਅੱਜ ਜੋ ਦੂਜਾ ਮੰਗਲ ਆਪ ਜੀ ਪ੍ਰਾਰੰਭ ਕਰ ਰਹੇ ਹਨ, ਉਹ ਆਪਾਂ ਸਰਵਣ ਕੀਤਾ ਹੈ। ਸਰਬ ਵਿਆਪੀ ਨਿਤ ਨਯੋ ਸਤਚਿਤ ਆਨੰਦ ਰੂਪ, ਜੋ ਵਾਹਿਗੁਰੂ ਸੱਚੇ ਪਾਤਸ਼ਾਹ ਹੈ, ਸੋ ਉਹਦੇ ਅੱਗੇ ਆਪ ਜੀ ਅਸੀਸ ਵੀ ਲੈ ਰਹੇ ਨੇ ਅਤੇ ਨਮਸਕਾਰ ਵੀ ਕਰ ਰਹੇ ਨੇ। ਸੋ ਨਮਸਕਾਰ ਅਗਲੇ 'ਚ ਕਰਨਗੇ, ਪਹਿਲਾਂ ਆਸ਼ੀਰਵਾਦ ਆਤਮਕ ਮੰਗਲ ਹੀ ਦੇ ਰਹੇ ਨੇ। ਪਹਿਲਾਂ ਵਸਤੂ ਨਿਰਦੇਸ਼ ਮੰਗਲ ਆਪ ਜੀ ਨੇ ਕੀਤਾ ਕਿ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਜਿਹਦੇ ਵਿੱਚ ਨਿਰਗੁਣ ਅਤੇ ਸਰਗੁਣ ਦੋਵਾਂ ਸਰੂਪਾਂ ਦਾ ਜਸ ਗੁਣ ਕਥਨ ਹੋਣ, ਜਸ ਕੀਤਾ ਜਾਵੇ, ਵਡਿਆਈ ਕੀਤੀ ਜਾਵੇ, ਉਹ ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ। ਪਹਿਲਾਂ ਉਹ ਕੀਤਾ ਆਪ ਜੀ ਨੇ। ਕਿਸੇ ਤਰ੍ਹਾਂ ਵੀ ਆਪ ਜੀ ਦੀ ਕਵਿਤਾ ਵਿੱਚ ਕੋਈ ਵੀ ਕਮੀ ਨਹੀਂ ਕੱਢ ਸਕਦਾ ਕੋਈ ਕਵੀ। ਸੋ ਐਸੀ ਕਵਿਤਾ ਆਪ ਜੀ ਨੇ ਰਚੀ ਹੈ ਸਾਧ ਸੰਗਤ ਜੀ। ਦੂਜਾ ਹੁਣ ਮੰਗਲ ਜਿਹੜਾ ਆਸ਼ੀਰਵਾਦ ਆਤਮਕ ਮੰਗਲ ਆਪ ਜੀ ਉਚਾਰਨ ਕਰ ਰਹੇ ਨੇ, ਦੋਹਰਾ ਰਚ ਕੇ ਕਿ ਸਰਬ ਵਿਆਪੀ ਨਿਤ ਨਯੋ, ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਵੀ ਕਰ ਰਹੇ ਨੇ ਔਰ ਉਹਦੇ ਗੁਣ ਵੀ ਦੱਸ ਰਹੇ ਨੇ। ਜੋ ਇਸ਼ਟ ਦੇਵ ਅਕਾਲ ਪੁਰਖ ਹੈ ਆਪ ਜੀ ਦਾ, ਸੋ ਸਰਬ ਵਿਆਪੀ, ਉਹ ਸਾਰੇ ਵਿਆਪਕ ਹੈ, ਸਾਰੇ ਤੋਂ ਭਾਵ ਇੱਕ ਰਸ, ਉਹ ਵਾਹਿਗੁਰੂ, ਉਹਦੇ ਵਿੱਚ ਦੇਸ਼ ਸਪੇਸ ਨਹੀਂ ਹੈ, ਦੇਸ਼ ਸਪੇਸ ਤੋਂ ਰਹਿਤ ਹੈ, ਸਾਰੇ ਦੇਸ਼ਾਂ ਵਿੱਚ ਇੱਕ ਰਸ ਅਖੰਡ ਚੇਤਨ ਜੋਤ ਹੈ ਉਹਦੀ, ਸਾਰੇ ਥਾਵਾਂ 'ਤੇ ਜੋ ਹੋਵੇ, ਜਾਂ ਇਉਂ ਕਹਿ ਲਈਏ ਜਿਹੜਾ ਜਿਸ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਥਾਂ ਨਹੀਂ ਹੈ, ਕੋਈ ਵੀ ਥਾਂ ਖਾਲੀ ਨਹੀਂ ਹੈ। ਤਰਲ ਤੋਂ ਤਰਲ ਤੋਂ ਲੈ ਕੇ ਆਕਾਸ਼ ਧਰਤੀ ਸਾਰੇ ਥਾਵਾਂ 'ਤੇ ਜੋ ਵਿਆਪਕ ਹੈ, ਸੱਚੇ ਪਾਤਸ਼ਾਹ ਜਿਹਨੂੰ ਪਾਵਨ ਬਾਣੀ ਨੇ ਕਿਹਾ, ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਐਸਾ ਵਾਹਿਗੁਰੂ ਜਲਾਂ ਵਿੱਚ ਥਲਾਂ ਵਿੱਚ ਮਹੀ ਧਰਤੀ ਤੋਂ ਲੈ ਕੇ ਆਕਾਸ਼ ਤੱਕ ਸਾਰੇ ਫੈਲਿਆ ਹੋਇਆ, ਜੋਤ ਰੂਪ ਹਾ ਕੇ ਸੂਖਸ਼ਮ ਰੂਪ ਵਿੱਚ ਜੋ ਫੈਲਿਆ ਹੋਇਆ ਹੈ, ਐਸਾ ਵਾਹਿਗੁਰੂ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਗ, ਅਨੇਕਾਂ ਤਰੀਕਿਆਂ ਨਾਲ ਫੁੱਲਾਂ ਵਿੱਚ ਸੁਗੰਧੀ ਰੂਪ ਹੈ ਵਾਹਿਗੁਰੂ ਸੱਚੇ ਪਾਤਸ਼ਾਹ, ਬਨਸਪਤੀ ਵਿੱਚ ਰਸਾਂ ਰੂਪ ਰਸ ਰੂਪ ਆ, ਅਨੇਕਾਂ ਤਰੀਕਿਆਂ ਨਾਲ ਫੈਲਿਆ ਹੋਇਆ, ਸਰਬ ਵਿਆਪੀ ਹੈ, ਜੀਵ ਤੋਂ ਬਿਨਾਂ ਕੋਈ ਵੀ ਥਾਂ ਨਹੀਂ, ਖਾਲੀ ਨਹੀਂ, ਸਾਰੇ ਹੀ ਥਾਵਾਂ 'ਤੇ ਪਰਿਪੂਰਨ, ਸਾਰੇ ਦੇਸ਼ਾਂ ਵਿੱਚ ਸਾਰੇ ਥਾਵਾਂ 'ਤੇ ਸੱਚੇ ਪਾਤਸ਼ਾਹ। ਨਿਤ ਨਯੋ, ਫਿਰ ਨਿਤ ਨਵਾਂ ਹੈ, ਦੂਜਾ ਵੱਡਾ ਗੁਣ ਉਹਦੇ ਵਿੱਚ ਹੈ ਵੀ ਨਿਤ ਨਵਾਂ ਹੈ, ਜੋ ਨਿਤ ਨਵੇਂ ਤੋਂ ਭਾਵ ਆ ਸਦਾ ਕਾਇਮ ਆ, ਅਤੇ ਜਿਹਦੇ ਵਾਹਿਗੁਰੂ ਦਾ ਰਸ ਜਿਹੜਾ ਨਾਮ ਦਾ ਉਹ ਨਿਤ ਨਵਾਂ ਆਉਂਦਾ ਹੈ ਚੇਤਨ ਹੋਣ ਕਰਕੇ, ਪਰ ਨਿਤ ਨਵੇਂ ਤੋਂ ਭਾਵ ਜਿਹੜਾ ਪੁਰਾਣਾ ਕਦੇ ਹੋਵੇ ਹੀ ਨਾ, ਜਿਹੜਾ ਕਦੇ ਪੁਰਾਣਾ ਹੋਵੇ ਹੀ ਨਾ, ਐਸਾ ਨਿਤ ਨਵਾਂ ਹੈ ਜਿਹਨੂੰ ਪਾਵਨ ਬਾਣੀ ਨੇ ਵੀ ਕਿਹਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਵਾਹਿਗੁਰੂ ਸਾਡਾ ਮਾਲਕ ਨਿਤ ਹੀ ਨਵਾਂ ਹੈ, ਹਮੇਸ਼ਾ ਹੀ ਨਵਾਂ ਹੈ, ਸਦਾ ਸਦਾ ਨਿਤ ਨਵਾਂ ਵੀ ਅਤੇ ਦਾਤਾਰ ਵੀ ਹੈ, ਦਾਤਾਂ ਵੀ ਦਿੰਦਾ ਸੱਚੇ ਪਾਤਸ਼ਾਹ। ਸੋ ਨਹੀਂ ਟਿਕਦੇ ਬੱਚੇ ਥੱਲੇ ਲੈ ਜਾਓ ਭੈਣ ਜੀ, ਲੰਗਰ ਵਿੱਚ ਲੈ ਜਾਓ, ਨਹੀਂ ਟਿਕਦੇ ਤਾਂ ਸੰਗਤ ਵਿੱਚ ਨਹੀਂ ਠੀਕ ਇਸ ਤਰ੍ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਨਿਤ ਨਵਾਂ ਹੈ, ਨਿਤ ਨਵੇਂ ਤੋਂ ਭਾਵ ਆ ਜੋ ਪੁਰਾਣਾ ਕਦੇ ਨਾ ਹੋਵੇ,
ਤੇ ਜਿਹੜਾ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਇਹ ਵੀ ਕਿਹਾ, ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ। ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਉਹ ਸੱਚ ਸਰੂਪ ਆ, ਸਦਾ ਕਾਇਮ ਆ, ਅਵਿਨਾਸ਼ੀ, ਕਦੇ ਪੁਰਾਣਾ ਨਹੀਂ ਹੁੰਦਾ। ਜਿਵੇਂ ਸੀਤਾ ਕਦੇ ਨਾ ਪਾਟੈ, ਸੀਤਾ ਹੋਇਆ ਕੱਪੜਾ ਸਿਉਂਤਾ ਹੋਇਆ ਪਾਟਦਾ ਨਹੀਂ, ਹੰਢ 'ਤੇ ਜਾਂਦਾ ਨਾਲ ਹੀ। ਨਾਨਕ ਸਾਹਿਬ ਸੱਚੋ ਸੱਚਾ, ਉਹ ਸੱਚੋ ਸੱਚਾ ਹੈ ਮਾਲਕ ਅਕਾਲ ਪੁਰਖ, ਤਿੱਚਰ ਜਾਪੀ ਜਾਪੈ, ਜਿੰਨਾ ਚਿਰ ਉਹਨੂੰ ਜਪਣ ਵਾਲਾ ਜਾਪੀ ਜਪਦਾ ਹੈ ਉਹਨੂੰ ਨਵਾਂ ਆਨੰਦ ਆਉਂਦਾ ਹੈ, ਨਿੱਤ ਹੀ ਉਹਦਾ ਆਸਰਾ ਬਣਿਆ ਰਹਿੰਦਾ ਸੱਚੇ ਪਾਤਸ਼ਾਹ ਦਾ, ਉਹਨੂੰ ਨਿੱਤ ਨਵਾਂ ਸਾਸ ਮਿਲਦਾ ਹੈ। ਤਿੱਚਰ ਜਾਪੀ ਜਾਪੈ, ਜਿਹਨੂੰ ਜਦੋਂ ਤੱਕ ਕੋਈ ਜਾਪਦਾ ਹੈ ਉਹਨੂੰ ਨਿੱਤ ਨਵਾਂ ਰਸ ਆਉਂਦਾ ਹੈ। ਐਸਾ ਵਾਹਿਗੁਰੂ ਨਿੱਤ ਨਾਇਓ ਸਤਿ ਚਿਤ ਆਨੰਦ ਰੂਪ, ਸਤਿ ਤ੍ਰਈ ਕਾਲ ਬਾਅਦ ਸਰੂਪ ਹੈ, ਤਿੰਨਾਂ ਸਮਿਆਂ ਵਿੱਚ, ਉਹ ਕਾਲ ਦੀ ਵੰਡ ਵਿੱਚ ਨਹੀਂ ਆਉਂਦਾ, ਕਾਲ ਦੇ ਵਿੱਚ ਨਹੀਂ ਆਉਂਦਾ। ਸੱਚੇ ਪਾਤਸ਼ਾਹ ਸੱਤ ਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਸੱਤ ਆ ਤ੍ਰਈ ਕਾਲ ਬਾਅਦ ਰੂਪ, ਤਿੰਨਾਂ ਕਾਲਾਂ ਵਿੱਚ ਕਦੇ ਨਾਸ ਨਹੀਂ ਹੁੰਦਾ, ਨਾ ਹੀ ਉਹ ਬਦਲਦਾ ਹੈ, ਨਾ ਹੀ ਉਹ ਕਦੇ ਬਚਪਨ ਵਿੱਚ ਹੁੰਦਾ ਹੈ ਅਤੇ ਨਾ ਜਵਾਨੀ ਵਿੱਚ ਅਤੇ ਨਾ ਬੁਢੇਪੇ ਵਿੱਚ, ਤਿੰਨ ਅਵਸਥਾ ਵਿੱਚ ਵੀ ਉਹ ਨਹੀਂ ਆਉਂਦਾ। ਸੱਚੇ ਪਾਤਸ਼ਾਹ ਗਰੀਬ ਨਿਵਾਜ, ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿ ਚਿੱਤ ਆਨੰਦ ਸਰੂਪ ਰੂਪ, ਸਤ ਸਤ ਆ, ਚਿੱਤ ਚੇਤਨ ਆ, ਸੋ ਚੇਤਨ ਕਿਰਿਆਮਾਨ ਆ, ਜਿੰਨੀ ਕਿਰਿਆ ਹੁੰਦੀ ਵਾਹਿਗੁਰੂ ਦੀ ਸੱਤਾ ਕਰਕੇ ਜੀਵਾਂ ਤੋਂ ਹੁੰਦੀ ਹੈ, ਉਹਦੀ ਜੋਤ ਕਰਕੇ ਹੁੰਦੀ ਹੈ।

ਸਰੂਪ ਰੂਪ ਆਨੰਦ ਰੂਪ ਆ ਵਾਹਿਗੁਰੂ ਸੱਚੇ ਪਾਤਸ਼ਾਹ ਉਹਦਾ ਰੂਪ ਜਿਹੜਾ ਹੈ ਉਹ ਆਨੰਦ ਸਰੂਪ ਹੈ ਅਤੇ ਆਨੰਦ ਹੀ ਦੇਣ ਵਾਲਾ ਹੈ। ਹਮੇਸ਼ਾ ਹੀ ਜੋ ਖਿੜਿਆ ਰਵੇ ਇੱਕ ਰਸ ਖੇੜੇ ਵਿੱਚ ਰਹਿਣ ਵਾਲਾ ਹੈ ਅਕਾਲ ਪੁਰਖ। ਉਹਦਾ ਰੂਪ ਜਿਹੜਾ ਆਨੰਦ ਹੈ ਉਹਦੀ ਕਿਸੇ ਨਾਲ ਵੀ ਕੋਈ ਵੈਰ ਭਾਵਨਾ ਨਹੀਂ, ਦੁਆਇਸ਼ ਤੋਂ ਰਹਿਤ ਹੈ ਅਤੇ ਖੇੜਾ ਹੀ ਖੇੜਾ ਆਨੰਦ ਖੁਸ਼ੀਆਂ ਹੀ ਦੇਣ ਵਾਲਾ ਮੰਗਲ ਰੂਪ ਹੈ। ਸੱਚੇ ਪਾਤਸ਼ਾਹ ਦਾ ਇਉਂ ਆਪ ਜੀ

0: ਦਾ ਭਾਵ ਇਹ ਵੀ ਹੈ ਸ਼ੁਰੂਆਤ ਵਿੱਚ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਇਤਿਹਾਸ ਮੈਂ ਲਿਖਣ ਜਾ ਰਿਹਾ ਵਾਂ ਉਹ ਤੁਹਾਡਾ ਹੀ ਰੂਪ ਨੇ ਸੱਚੇ ਪਾਤਸ਼ਾਹ। ਅੱਗੇ ਦੱਸਣਗੇ ਮਹਾਰਾਜ ਦੀ ਵਡਿਆਈ ਕਰਨਗੇ ਕੌਣ ਨੇ ਉਹ। ਉਹ ਆਮ ਪਹਿਲੇ ਅਵਤਾਰਾਂ ਵਾਂਗ ਨਹੀਂ ਹਨ, ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਨੇ, ਉਹ ਤੁਹਾਡਾ ਰੂਪ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਅਤੇ ਮੈਂ ਸਫਲ ਹੋ ਜਾਵਾਂ ਉਹਨਾਂ ਦਾ ਜਸ ਕਰਨ ਵਿੱਚ, ਕਵਿਤਾ ਲਿਖਣ ਵਿੱਚ ਕੋਈ ਕਮੀ ਨਾ ਰਹਿ ਜਾਵੇ ਮੇਰੇ ਹਿਰਦੇ ਵਿੱਚ, ਹਮੇਸ਼ਾ ਹੀ ਤੁਸੀਂ ਇਹ ਗਿਆਨ ਦੇਵੋ, ਆਪ ਪ੍ਰਗਟ ਹੋਵੋ। ਸੱਚੇ ਪਾਤਸ਼ਾਹ ਅਕਾਲ ਪੁਰਖ ਆਪਣਾ ਗਿਆਨ ਦੇਵੋ ਜੀ।
1: ਜੋ ਚਰ ਅਚਰ ਅਨੂਪ,
0: ਜੋ ਆਪ ਜੀ ਦਾ ਸਰੂਪ ਚਰ ਹੈ, ਚਰ ਚੱਲਣ ਵਾਲੇ, ਭਾਵ ਜਿੰਨੀ ਚੇਸ਼ਟਾ ਹੋ ਰਹੀ ਹੈ, ਚੱਲਣ ਵਾਲੇ ਜਿੰਨੇ ਜੀਵ ਨੇ, ਚੇਤਨ ਨੇ, ਅਤੇ ਅਚਰ ਅਚਾਰ ਜਿਹੜੇ ਜੜ ਹੁੰਦੇ ਨੇ, ਜਿਹੜੇ ਚਾਰ ਨਾ ਚੱਲ ਸਕਣ, ਅਚਾਰ ਐੜਾ ਮੂਹਰੇ ਦਾ ਨਾ ਚੱਲ ਸਕਣ, ਜੜ ਜੋ ਜਿੰਨੇ ਪਹਾੜ ਆਦਿਕ ਨੇ, ਬਨਸਪਤੀ ਹੈ, ਪੱਥਰ ਆਦਿਕ ਨੇ, ਸੋ ਇਸ ਤਰੀਕੇ ਦੇ ਨਾਲ ਇਹ ਸਾਰੇ ਜੜ ਨੇ, ਜੜ ਜੰਗਮ, ਸੋ ਜਿੰਨੇ ਨੇ, ਜੋ ਚਰ ਅਚਰ ਅਨੂ, ਇਹ ਸਾਰਿਆਂ ਵਿੱਚ ਜੋ ਆਪ ਜੀ ਦੀ ਜੋਤ ਆ, ਸਾਰੇ ਅਨੂਪ ਜੜ ਅਤੇ ਚੇਤਨ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ। ਸੱਚੇ ਪਾਤਸ਼ਾਹ ਅਨੂਪ ਉਪਮਾ ਤੋਰੇ ਅਨੂਪ, ਜਿਹਦੀ ਵਡਿਆਈ ਪੂਰਨ ਤੌਰ 'ਤੇ ਹੋ ਹੀ ਨਾ ਸਕੇ, ਭਾਵ ਬਹੁਤ ਵੱਡੀ ਵਡਿਆਈ ਵਾਲਾ ਹੈ, ਜਿਹਦੇ ਵਰਗਾ ਕੋਈ ਦ੍ਰਿਸ਼ਟਾਂਤ ਨਾ ਦਿੱਤਾ ਜਾਵੇ, ਜਿਹਦੇ ਸਦਰਸ਼ ਕੋਈ ਹੋਵੇ ਹੀ ਨਾ, ਉਹ ਅਨੂਪ ਆ, ਉਪਮਾ ਤੋਰਾ ਹੈ। ਨਹੀਂ ਤਾਂ ਦੁਨੀਆਂ ਦੇ ਵਿੱਚ ਦ੍ਰਿਸ਼ਟਾਂਤ ਦੇ ਕੇ ਵੱਡਿਆਂ ਦੇ ਵੱਡਿਆਂ ਨਾਲ ਵਡਿਆਈ ਕੀਤੀ ਜਾਂਦੀ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਅਨੂਪ ਉਪਮਾ ਤੁਰੈ ਦਾ ਭਾਵ ਆ ਕਿ ਜੇ ਵੱਡੇ ਆਪ ਜਾਣਾ ਆਪ, ਜੇ ਵੱਡੇ ਆਪ, ਸੋ ਉਹ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾ ਹੋ, ਜੇ ਵੱਡਾ ਉੱਚਾ ਹੋਵੇ ਕੋਈ ਅਤੇ ਸੂਚੇ ਕੋ ਜਾਣਾ ਸੋਏ, ਜੇ ਵੱਡਾ ਆਪ ਜਾਣਾ ਆਪ ਆ, ਨਾਨਕ ਨਦਰੀ ਕਰਮੀ ਦਾ, ਉਹ ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਬਹੁਤ ਵੱਡਾ ਹੈ, ਉਹਦੇ ਸਦਰਸ਼ ਕੋਈ ਨਹੀਂ। ਤਾਂ ਹੀ ਭਗਤ ਰਵਿਦਾਸ ਸਾਹਿਬ ਜੀ ਨੇ ਬਿਆਨ ਕੀਤਾ, ਕਹੋ ਰਵਿਦਾਸ ਅਕਥ ਕਥਾ, ਤੁਹਾਡੀ ਉਪਮਾ ਹੋ ਨਹੀਂ ਸਕਦੀ, ਕਥਾ ਤੁਹਾਡੀ ਕਥਨ ਤੋਂ ਰਹਿਤ ਹੈ ਪੂਰਨ ਤੌਰ 'ਤੇ। ਅਕਥ ਕਥਾ ਕਿਆ ਉਪਮਾ ਦੀਜੈ, ਕੀ ਉਪਮਾ ਦੇਈਏ ਸੱਚੇ ਪਾਤਸ਼ਾਹ, ਕਿਹਦੇ ਨਾਲ ਤੁਹਾਨੂੰ ਤੋਲ ਕੇ ਮਾਪ ਕੇ ਬਰਾਬਰ ਕਰਕੇ ਦੱਸੀਏ ਵੀ ਤੁਸੀਂ ਏਡੇ ਵੱਡੇ, ਤੁਸੀਂ ਇਹੋ ਜਿਹੇ ਹੋ, ਸਾਰਿਆਂ ਦੇਵੀ ਦੇਵਤਿਆਂ ਤੋਂ ਉੱਪਰ ਸੱਚੇ ਪਾਤਸ਼ਾਹ। ਇਸ ਕਰਕੇ ਜੇ ਵੱਡਾ ਆਪ ਜਾਣਾ ਆਪ, ਜਿੱਡੇ ਵੱਡੇ ਤੁਸੀਂ ਆਪ, ਤੁਸੀਂ ਆਪਣੇ ਆਪ ਨੂੰ ਆਪ ਹੀ ਜਾਣਦੇ ਹੋ, ਤੁਹਾਡਾ ਥਾਹ ਕੋਈ ਨਹੀਂ ਲੈ ਸਕਿਆ, ਕੋਈ ਨਹੀਂ ਪਾ ਸਕਦਾ ਹੈ। ਕਹੋ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਫਿਰ ਬਹੁਤੀ ਕਾਹਦੇ ਵਾਸਤੇ ਕਰਨੀ, ਜਦੋਂ ਮੁੱਕਣੀ ਨਹੀਂ, ਅਮੁੱਕ ਹੈ। ਜੈਸਾ ਤੂੰ ਤੈਸਾ ਤੂੰ ਹੀ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਜੈ ਜਾਂ ਤੂੰ ਆ, ਉਹ ਜਾਂ ਤੂੰ ਹੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਇਹ ਹੀ ਕਿਹਾ ਹੈ ਭੱਟ ਸਾਹਿਬਾਨਾਂ ਨੇ, ਵੱਡੇ ਵੱਡੇ ਦ੍ਰਿਸ਼ਟਾਂਤ ਦੇ ਕੇ, ਸੋ ਕੁਦਰਤੀ ਦ੍ਰਿਸ਼ਟਾਂਤ ਦੇ ਕੇ ਕਿ ਕਨਹਾਰ ਬੂੰਦ ਬਸੋਰੋ ਮਾਵਲ ਕੁਸੁਮ ਬਸੰਤ ਗਨੰਤ ਨਾ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭੱਲ ਉਨਹ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੈ, ਤੁਹਾਡੀ ਉਪਮਾ ਵਡਿਆਈ ਤੁਹਾਨੂੰ ਬਣਾਉਂਦੀ ਸੱਚੇ ਪਾਤਸ਼ਾਹ, ਤੁਹਾਡੀ ਵਡਿਆਈ ਨਹੀਂ ਹੋ ਸਕਦੀ ਕਿਸੇ ਹੋਰ, ਇਹ ਤੁਹਾਨੂੰ ਹੀ ਬਣਾਉਂਦੀ ਹੈ। ਜੈ ਹੋ ਜੈਸਾ ਤੂੰ ਤੈਸਾ ਤੂੰ ਹੀ, ਜਿਹੋ ਜਿਹਾ ਸੱਚੇ ਪਾਤਸ਼ਾਹ ਤੂੰ, ਉਹੋ ਜਿਹਾ ਤੂੰ ਹੀ ਆ, ਕਿਆ ਉਪਮਾ ਦੀਜੈ, ਕਿਹੜੀ ਵਡਿਆਈ ਦਈਏ ਕਿ ਤੁਹਾਡੀ ਵਡਿਆਈ ਸੰਪੂਰਨ ਹੋ ਜਾਵੇ, ਕੋਈ ਦੁਨੀਆਂ ਦਾ ਦ੍ਰਿਸ਼ਟਾਂਤ ਦੇ ਕੇ ਵੱਡੇ ਤੋਂ ਵੱਡਾ ਤੁਹਾਡੀ ਰਚਨਾ ਦੇ ਵਿੱਚੋਂ, ਸਾਜੀ ਹੋਈ ਸ੍ਰਿਸ਼ਟੀ ਵਿੱਚੋਂ ਨਹੀਂ ਪੂਰਾ ਉਤਰਦਾ ਹੈ। ਸੱਚੇ ਪਾਤਸ਼ਾਹ ਜੋ ਚਰ ਅਚਰ ਨੂੰ, ਜੋ ਚੱਲ ਅਤੇ ਅਚੱਲ ਸਾਰਿਆਂ ਦੇ ਵਿੱਚ ਅਤੇ ਉਪਮਾ ਤੋਂ ਰਹਿਤ ਹੈ, ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ऐसा तेरा

0: ਦਾ ਰੂਪ ਤੇ ਮਹਾਰਾਜ ਮੋਰ ਮੈਂ ਪ੍ਰਗਟ ਹੋ ਸਕਦਾ। ਤੇ ਬੇਨਤੀ ਕਰਦੇ ਨੇ, ਅਸ਼ੀਰ ਮੰਗਦੇ ਨੇ ਅਸੀਸ ਕਿ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰੇ ਹਿਰਦੇ ਵਿੱਚ ਸਦਾ ਹੀ ਤੁਸੀਂ ਪ੍ਰਗਟ ਹੋਵੋ, ਤਾਂ ਮੈਂ ਤੁਹਾਡੇ ਸਰੂਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸੁੰਦਰ ਇਤਿਹਾਸ ਇਹ ਗ੍ਰੰਥ ਮੈਂ ਲਿਖ ਸਕਾਂ।
1: ਸੋਈਆ ਅੰਗ ਪਰਮਾਤਮ ਆਤਮ ਭੂ।
0: ਸੋ ਅੱਗੇ ਸਵਈਆ ਰਚ ਕੇ ਅਤੇ ਆਪ ਜੀ ਨਮਸਕਾਰ ਆਤਮਕ ਮੰਗਲ ਦੇ ਰਹੇ ਨੇ, ਰੱਖ ਰਹੇ ਨੇ ਤੀਜੀ ਤਰ੍ਹਾਂ ਦਾ ਮੰਗਲ। ਹੁਣ ਦੂਜਾ ਸੀ ਇਹ ਆਸ਼ੀਰਵਾਦ ਆਤਮਕ ਅਤੇ ਤੀਜਾ ਇਹ ਮੰਗਲ ਆ ਸਾਧ ਸੰਗਤ ਜੀ ਨਮਸਕਾਰ ਆਤਮਕ ਜੀ, ਤੂੰ ਨਮਸਕਾਰ ਹੋਵੇ, ਹੱਥ ਜੋੜ ਕੇ ਕੀਤੀ ਅਰਜੋਈ ਅਤੇ ਵਡਿਆਈ ਸਹਿਤ ਹੋਵੇ, ਵਡਿਆਈ ਕੀਤੀ। ਅਹੰ ਪਰਮਾਤਮ ਆਤਮ ਭੂ, ਆਪ ਜੀ ਫਰਮਾਨ ਕਰਦੇ ਨੇ ਅਹੰ ਇੱਕ ਪਰਮਾਤਮ, ਪਰਮਾਤਮ ਸਭ ਤੋਂ ਪਹਿਲਾ ਆਤਮਾ, ਸ਼ੁਰੂਆਤ ਵਿੱਚ ਸੰਸਾਰ ਦੇ ਜਦੋਂ ਕੁਝ ਵੀ ਨਹੀਂ ਹੁੰਦਾ ਸਭ ਤੋਂ ਪਹਿਲਾ ਆਤਮ ਆਪ ਹੀ ਹੁੰਦਾ ਪਰਮਾਤਮ, ਪਰਮ ਵੱਡੀ ਸਭ ਤੋਂ ਪਹਿਲੀ ਉੱਚ ਆਤਮਾ ਸਭ ਤੋਂ ਵੱਡੀ ਪਰਮਾਤਮ। ਸੋ ਐਸਾ ਪਰਮਾਤਮ ਰੂਪ ਹੈ, ਪਰਮਾਤਮ ਆ ਸੱਚੇ ਪਾਤਸ਼ਾਹ ਅਤੇ ਆਤਮ ਭੂ, ਫਿਰ ਅਸ਼ੁੱਧ ਭੂਮਾ ਰੂਪ ਸਾਰੇ ਜੀਵਾਂ ਵਿੱਚ ਆਤਮਾ ਸਰੂਪ ਹੋ ਗਏ। ਪਰਮ ਤਾਤਿਆਂ ਪਹਿਲਾ ਆਪ ਜੀ ਪਰਮ ਪਰਮਾਤਮ ਆ, ਅਤੇ ਸੂਖਸ਼ਮ ਰੂਪ ਵਿੱਚ ਜੀਵਾਂ ਦੀਆਂ ਆਤਮਾ ਜੋ ਹਿਰਦਿਆਂ ਵਿੱਚ ਹੈ ਜੀਵਾਂ ਨੂੰ ਸਾਜ ਕੇ ਅਤੇ ਸੂਖਮ ਰੂਪ ਵਿੱਚ ਉਹਨਾਂ ਦੇ ਵਿੱਚ, ਅਤੇ ਆਪ ਜੀ ਨੇ ਆਤਮਾ ਰੱਖ ਕੇ ਭੂ ਅਸੋ ਸ਼ੁੱਧ ਭੂਮਾ ਰੂਪ ਆਪ ਜੀ ਬਣੇ ਆ। ਸਾਰਿਆਂ ਵਿੱਚ ਪ੍ਰਕਾਸ਼ ਕਰਨ ਵਾਲੇ ਹੋ ਪਦਮਾਪਤ, ਐਸਾ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਦਾ ਸਰੂਪ ਹੈ ਤੈਨੂੰ ਪਦਮਾਪਤ, ਪਦਮ ਕਹਿੰਦੇ ਆ ਲਕਸ਼ਮੀ ਨੂੰ, ਲਕਸ਼ਮੀ ਦਾ ਪਤੀ ਹੈ ਵਿਸ਼ਨੂੰ ਜਿਹਨੂੰ ਹਿੰਦੂ ਭਗਵਾਨ ਕਹਿੰਦੇ ਨੇ। ਪਰ ਇੱਥੇ ਕਵੀ ਜੀ ਦੀ ਬੜੀ ਕਮਾਲ ਆ ਕਿ ਆਪ ਜੀ ਉਹਨਾਂ ਸਾਰਿਆਂ ਨੂੰ ਲੈ ਕੇ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਭਗਵਾਨ ਹੈ, ਵਾਹਿਗੁਰੂ ਪਰਮੇਸ਼ਰ ਹੈ ਪਰਮੇਸ਼ਰ, ਬਾਕੀ ਕੋਈ ਰੱਬ ਨਹੀਂ ਹੈ, ਬਾਕੀ ਉਹਨੂੰ ਸਭ ਮੰਨਣ ਵਾਲੇ ਨੇ, ਉਹਦੇ ਭਗਤ ਨੇ, ਹਾਂ ਵੱਡਿਆਂ ਤੋਂ ਵੱਡੇ ਹੋ ਸਕਦੇ ਨੇ। ਆਪ ਜੀ ਇਹ ਨਿਖਾਰ ਰਹੇ ਨੇ ਕਿ ਪਦਮਾ ਪਤ ਪਹਿਲਾਂ ਪਦਮ, ਜਿੰਨੀਆਂ ਮਹਾਨ ਹਸਤੀਆਂ ਹਿੰਦੁਸਤਾਨ ਦੇ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਜਿਨ੍ਹਾਂ ਨੂੰ ਰਿਸ਼ੀਆਂ ਮੁਨੀਆਂ ਨੇ ਭਗਵਾਨ ਤੱਕ ਵੀ ਲਿਖ ਦਿੱਤਾ ਵਾ ਅਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਵੀ ਬਣਾ ਛੱਡਿਆ ਵਾ, ਉਹਨਾਂ ਸਾਰੀਆਂ ਹਸਤੀਆਂ ਦਾ ਇੱਥੇ ਨਾਮ ਲੈ ਕੇ ਦੱਸ ਰਹੇ ਨੇ ਵੀ ਤੇਰੇ ਅੱਗੇ ਝੁਕਦੀਆਂ ਨੇ ਜੋ ਗੁਰਮਤ ਆ। ਸੋ ਇਸ ਕਰਕੇ ਜੋ ਕਿਹਾ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ, ਸਾਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅੱਗੇ ਨੇ ਆਉਂਦੇ ਨੇ। ਪਦਮਾਪਤ, ਪਦਮਾਪਤ ਸਭ ਤੋਂ ਪਹਿਲਾਂ ਵਿਸ਼ਨੂੰ ਜਿਹਦਾ ਬੈਕੁੰਠ ਵਿੱਚ ਵਾਸਾ ਮੰਨਿਆ ਗਿਆ, ਇਦੋਂ ਪਰੇ ਸਨਾਤਨ ਮਤ ਨਹੀਂ ਗਿਆ, ਇੱਥੇ ਰੁਕ ਗਿਆ ਹੈ ਵਿਸ਼ਨੂੰ ਤੇ। ਪਦਮਾਪਤ ਜਿਹੜਾ ਸੋ ਵਿਸ਼ਨੂੰ ਹੈ, ਪੰਜ ਖਤੰਗ ਪੰਜ ਤੀਰ ਭਾਵ, ਪੰਜ ਖਤੰਗ ਤੋਂ ਭਾਵ ਅਰਾਤੀ, ਜਿਹੜਾ ਕਾਮ ਦਾ ਦੁਸ਼ਮਣ ਹੈ, ਅਰਾਤੀ ਦੁਸ਼ਮਣ ਹੁੰਦਾ ਕਾਮ ਦਾ ਦੁਸ਼ਮਣ, ਸਿਰਜੀ ਹੈ ਜੀ ਬਹੁਤ ਵੱਡੀ ਸਮਾਧੀ ਲਾਉਂਦਾ, ਇਹਨੂੰ ਵੀ ਸ਼ਿਵ ਭਗਵਾਨ ਕਰਕੇ ਹਿੰਦੁਸਤਾਨ ਦੇ ਵਿੱਚ ਲੋਕ ਪੂਜਦੇ ਨੇ, ਪਰ ਭਗਵਾਨ ਨਹੀਂ ਹੈ। ਹੁਣ ਕਵੀ ਜੀ ਇਹ ਹੀ ਨਿਖਾਰ ਰਹੇ ਨੇ। ਦੂਜਾ ਜਿਹੜਾ ਸ਼ਿਵਜੀ ਹੈ ਜੋ ਕਾਮਦੇਵ ਹੈ ਅਤੇ ਸ਼ਿਵਜੀ ਹੈ ਜੋ
1: ਪਰਮਾਪਤ ਪੰਜ ਕਥੰਗ ਰਾਤੀ।
0: ਸੋ ਆਤਮ ਭੂ, ਹਾਂ ਵਾਹਿਗੁਰੂ ਅਤੇ ਵਿਸ਼ਨੂੰ ਅਤੇ ਪੰਜ ਖਤੰਗ ਰਾਤੀ। ਸੋ ਜਿਹੜਾ ਕਾਮ ਦਾ ਦੁਸ਼ਮਣ ਸਿਰਜੀ ਹੈ ਆਦਿਕ
1: ਵਾਯੂ ਬਿਨਾਇਕ ਵਾਯੂ ਸਖਾ।
0: ਸੋ ਫਿਰ ਵਾਯੂ ਹਵਾ, ਹਵਾ ਵਾਂਗ ਜਿਹੜਾ ਬਿਨਾਇਕ ਲਿਖਦਾ ਤੇਜ, ਇਹਦੀ ਕਲਮ ਬਿਨਾਇਕ ਵਾਯੂ ਹਵਾ, ਕੁਦਰਤੀ ਹਵਾ ਜਿਹੜੀ ਹੈ, ਸੋ ਪੌਣ ਦੇਵਤਾ ਕਹਿ ਲਈਏ ਜਾਂ ਜਿਹੜਾ ਮੰਨਿਆ ਗਿਆ, ਅਤੇ ਬਿਨਾਇਕ ਗਣੇਸ਼ ਬਹੁਤ ਤੇਜ਼ ਲਿਖਦਾ ਹੈ ਜੋ ਲਿਖਾਰੀ ਹੈ। ਵਾਯੂ ਸਖਾ, ਵਾਯੂ ਦਾ ਭਾਵ ਹੀ ਹੁੰਦਾ ਹਵਾ, ਹਵਾ ਦਾ ਹਵਾ ਜੀ ਦੀ ਸਖੀ, ਸੋ ਉਹ ਹੈ ਅਗਨੀ, ਅੱਗ ਮੱਚਦੀ ਹੋਵੇ ਤੇ ਹਵਾ ਵਗ ਪਵੇ ਫਿਰ ਉੱਟੀਆਂ ਉੱਚੀਆਂ ਉੱਚੀਆਂ ਲਾਟਾਂ ਨਿਕਲਦੀਆਂ ਨੇ, ਜਾਂ ਮੱਚਦੀ ਹੋਈ ਬਲਦੀ ਹੋਈ ਅੱਗ ਦੇ ਉੱਪਰ ਸਮੱਗਰੀ ਪੈ ਜਾਵੇ ਜਾਂ ਹਵਾ ਵਗਦੀ ਹੋਵੇ ਆਪਣੇ ਆਪ ਹੀ ਤੇਜ਼ ਹੋ ਜਾਂਦੀ, ਭਾਵ ਜਿਹਨੂੰ ਪ੍ਰਕਾਸ਼ਨ ਵਿੱਚ ਚੱਲਣ ਵਿੱਚ ਸਹਾਇਤਾ ਕਰੇ ਵਾਯੂ ਸਖਾ ਜਿਹਦੀ ਹਵਾ ਸਹਾਇਕ ਹੋਵੇ ਫਿਰ ਫੈਲ ਜਾਂਦੀ, ਉਂਝ ਫੈਲੇ ਤਾਂ ਨਾ ਪਰ ਜੇ ਹਵਾ ਨਾਲ ਆ ਜਾਵੇ ਅੱਗ ਲੱਗੀ ਫਿਰ ਨਹੀਂ ਕਾਬੂ ਪੈਂਦਾ। ਇੱਥੇ ਵੀ ਵੇਖਿਆ ਜੰਗਲਾਂ ਦੇ ਜੰਗਲ ਸੜ ਜਾਂਦੇ, ਹਵਾ ਨਾਲ ਵੱਧ ਜਾਂਦੀ ਅੱਗ। ਜਿਹਦੀ ਬਾਜੂ ਸਾਖ ਸਖਾ ਹਵਾ ਸਹਾਇਕ ਅਗਨੀ ਭਾਵ ਅਗਨ ਦੇਵਤਾ ਆਦਿਕ
1: ਬਨ ਰਾਏ ਬ੍ਰਿਖਾ ਬ੍ਰਿਖ ਸੈਲਨ ਪਾਤੀ।
0: ਬਨ ਰਾਏ ਜਿਨ ਬਨ ਹੁੰਦਾ ਪਾਣੀ, ਬਨ ਤੋਂ ਭਾਵ ਪਾਣੀ, ਇੱਥੇ ਰਾਏ ਪਾਣੀ ਦਾ ਰਾਜਾ, ਵਰਨ ਦੇਵਤਾ ਮੰਨਿਆ ਵਰਨ। ਸੋ ਬ੍ਰਿਖਾ ਬ੍ਰਿਖ ਤਾਂ ਕਰਕੇ ਕਿਉਂਕਿ ਜੇ ਬਨ ਰਾਏ ਬਨਾਸਪਤੀ ਨਹੀਂ ਇਹਦਾ ਅਰਥ ਕਰ ਸਕਦੇ, ਪਿੱਛੇ ਆ ਗਿਆ ਬ੍ਰਿਖਾ ਬ੍ਰਿਖ, ਬ੍ਰਿਖ ਬਨਾਸਪਤੀ ਵਿੱਚ ਆਉਂਦੇ ਨੇ। ਬ੍ਰਿਖਾ ਬ੍ਰਿਖ ਬਨ ਰਾਏ ਦਾ ਭਾਵ ਹੈ ਵਰਨ ਦੇਵਤਾ ਪਾਣੀ ਦਾ ਰਾਜਾ। ਬ੍ਰਿਖਾ ਬ੍ਰਿਖ ਬ੍ਰਿਖਾ ਜਿੰਨੇ ਬ੍ਰਿਸ਼ ਨੇ, ਜਿੰਨੀ ਬਨਾਸਪਤੀ ਹੈ ਜੋ ਬਾਗਾਂ ਦੇ ਬ੍ਰਿਸ਼ ਨੇ, ਉਹ ਕਹਿ ਲਈ ਬਾਗਾਂ ਵਿੱਚ ਫੁੱਲ ਬੂਟੇ ਜੋ ਲਾਏ ਜਾਂਦੇ ਨੇ, ਕੁਝ ਰੁੱਖ ਲਾਏ ਜਾਂਦੇ ਨੇ, ਬ੍ਰਿਖਾ ਲਾਉਣ ਵਾਲਿਆਂ ਨੂੰ ਬ੍ਰਿਖਾ ਭਾਵ ਆ ਬਾਗਾਂ ਦੇ ਬੂਟੇ। ਅਤੇ ਅਬ੍ਰਿਖ ਬ੍ਰਿਖਾ ਬ੍ਰਿਖ ਖੱਖੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਜਿਹੜੇ ਆਪਣੇ ਆਪ ਪੈਦਾ ਹੁੰਦੇ ਬਿਨਾਂ ਲਾਉਣ ਤੋਂ, ਜੰਗਲ ਦੇ ਰੁੱਖ, ਜੰਗਲ ਬੀਆਬਾਨ ਦੇ, ਜਿਵੇਂ ਇੱਥੇ ਵੀ ਕਿੰਨੀ ਬਨਾਸਪਤੀ ਹੈ, ਚਾਰ ਚੁਪੇਰੇ ਪਹਾੜਾਂ 'ਤੇ ਉੱਗੇ ਹੋਏ ਮੈਦਾਨੀ ਇਲਾਕਿਆਂ ਵਿੱਚ ਜੰਗਲ ਨੇ ਜਿੰਨੇ, ਅਬ੍ਰਿਖ ਬਿਨਾਂ ਲਾਉਣ ਤੋਂ ਜੋ, ਅਤੇ ਉਹਨਾਂ ਸੱਚੇ ਪਾਤਸ਼ਾਹ ਬ੍ਰਿਖਾ ਬ੍ਰਿਖ ਸਾਰੀ ਜੜ ਜੰਗਮ ਬਨਾਸਪਤੀ ਦਾ। ਇਸੇ ਤਰ੍ਹਾਂ ਹੀ ਸੈਲਨ ਪਤ ਬਨਾਸਪਤੀ ਵੀ ਸੱਚੇ ਪਾਤਸ਼ਾਹ ਅਤੇ ਸੈਲਨ ਪਾਤੀ। ਸੋ ਸੈਲਨ ਜਿੰਨੇ ਪਹਾੜ ਨੇ, ਜਿੰਨੇ ਪੱਥਰ ਨੇ, ਪਾਤੀ ਸਾਰੇ ਜਿੰਨੇ ਹਨ, ਸਾਰਿਆਂ ਦਾ ਜੋ ਪਤੀ ਜੋ ਮਾਲਕ
1: ਸ੍ਰੀ ਦਹਿ ਸੂਰਸ ਸੀ ਉਡ ਅੰਤਕ।
0: ਅਤੇ ਇੱਥੇ ਹੀ ਬਸ ਨਹੀਂ, ਸ੍ਰੀ ਦਹਿ ਮਾਇਆ ਦਾ ਪਤੀ ਮੰਨਿਆ, ਮਾਇਆ ਦੇਣ ਵਾਲਾ ਕੁਬੇਰ, ਧਨ ਦਾ ਦੇਵਤਾ ਕੁਬੇਰ ਆ ਸ਼ਾਸਤਰਾਂ ਪੁਰਾਣਾਂ ਵੇਦਾਂ ਮੁਤਾਬਕ। ਅਤੇ ਸੂਰ ਸੂਰਜ ਦਿਨ ਦਾ ਰਾਜਾ, ਦਿਨ ਚੜ੍ਹਾਉਣ ਵਾਲਾ, ਸਸੀ ਰਾਤ ਨੂੰ ਪ੍ਰਕਾਸ਼ ਕਰਨ ਵਾਲਾ ਚੰਦਰਮਾ ਹੈ। ਚੰਦਰਮਾ ਅਤੇ ਉੱਡ ਜਿੰਨੇ ਤਾਰੇ ਨੇ, ਸੋ ਜਿੰਨੇ ਇਹ ਸਾਧ ਸੰਗਤ ਜੀ ਆਕਾਸ਼ ਵਿੱਚ ਆਪਾਂ ਵੇਨੇ ਸਿਤਾਰੇ ਨੇ। ਅੰਤਕ ਜੀਵਾਂ ਦਾ ਅੰਤ ਕਰਨ ਵਾਲਾ, ਮੌਤ ਦਾ ਸੁਨੇਹਾ ਦੇਣ ਵਾਲਾ, ਜਮਰਾਜ ਜਮਦੂਤ ਭੇਜ ਕੇ ਅੰਤ ਕਰਨ ਵਾਲਾ, ਜਮਰਾਜ ਧਰਮਰਾਜ ਆ ਇਹ ਜੋ ਸਾਰੇ ਹਨ।
1: ਮਾਨਵ ਦਾਨਵ ਦੇਵ ਸੰਗਾਤੀ।
0: ਅਤੇ ਮਾਨਵ ਜਿੰਨੇ ਮਨੁੱਖ ਨੇ ਧਰਤੀ ਦੇ, ਹੁਣ ਵੱਡਿਆਂ ਤੋਂ ਉੱਚਿਆਂ ਤੋਂ ਉੱਚੇ ਲੈ ਕੇ ਹੇਠਾਂ ਨੂੰ ਕਵੀ ਜੀ ਆ ਰਹੇ, ਅਤੇ ਧਰਤੀ ਦੇ ਜਿੰਨੇ ਮਨੁੱਖ ਨੇ ਮਨੁੱਖ ਜਾਤੀ ਵਿੱਚ ਆਉਂਦੇ ਨੇ, ਅਰਬਾਂ ਜੀਵ ਨੇ ਸਾਰੇ ਦੁਨੀਆਂ ਦੇ ਵਿੱਚ, ਕਈ ਅਰਬ ਗਿਣਤੀ ਹੈ। ਸੋ ਦਾਨਵ ਦੈਂਤ ਜਿਹੜੇ ਨੇ, ਗੁਪਤ ਸ੍ਰਿਸ਼ਟੀ ਹੈ, ਕਰੂਖ ਕਰੂਰ ਸੁਭਾਅ ਵਾਲੇ ਨੇ, ਦੁੱਖ ਦੇਣ ਵਾਲੇ, ਦੈਂਤ ਆਦਿਕ ਦੇਵ ਸੰਗਾਤੀ। ਅਤੇ ਦੇਵਤੇ ਜਿੰਨੇ ਨੇ ਅਤੇ ਜਿੰਨੇ ਉਹਨਾਂ ਦੀ ਸੰਗਤ ਕਰਨ ਵਾਲੇ ਸਾਰੇ ਨੇ ਸੰਗਾਤੀ, ਦੇਵਤਿਆਂ ਦੀ ਸੰਗਤ ਆਦਿਕ ਪੁਰੀਆਂ ਵਿੱਚ ਜਿੰਨੇ ਲੋਕ ਨੇ।
1: ਬੰਧਨ ਤਾ ਕਰ ਬੰਧਨ ਕੈ
0: ਨਿਤ। ਸੋ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਕੈਸਾ ਹੈ, ਤੂੰ ਕਿੱਡਾ ਵੱਡਾ ਸਮਰੱਥ ਹੈ ਕਿ ਆਪ ਜੀ ਕਹਿ ਰਹੇ ਨੇ ਕਿ ਬੰਧਨ ਬੰਧਨ ਤਾ ਕਰ ਬੰਧਨ ਕੈ ਨਿਤ। ਆਪ ਜੀ ਨੂੰ ਹਰ ਰੋਜ਼ ਹੱਥ ਜੋੜ ਕੇ ਉਹ ਨਮਸਕਾਰ ਕਰਦੇ ਨੇ, ਬੰਧਨ ਤਾ ਕਰ ਨਮਸਕਾਰ ਕਰਦੇ ਨੇ, ਬੰਧਨ ਕੈ ਨਿਤ ਹੱਥ ਜੋੜ ਕੇ ਹਮੇਸ਼ਾ ਹੀ ਤੇਰੇ ਅੱਗੇ ਝੁਕਦੇ ਨੇ ਸੱਚੇ ਪਾਤਸ਼ਾਹ। ਤੈਨੂੰ ਸਾਰੇ ਧਿਆਉਂਦੇ ਨੇ, ਸਾਰੇ ਇੱਕ ਚਿੱਤ ਹੋ ਕੇ ਤੇਰਾ ਧਿਆਨ ਧਾਰਨ ਕਰਦੇ ਨੇ, ਸਾਰੇ ਤੇਰੇ ਹੁਕਮ ਵਿੱਚ ਨੇ ਅਤੇ ਤੇਰੇ ਅੱਗੇ ਤਾਂ ਹੀ ਝੁਕਦੇ ਹਨ ਸੱਚੇ ਪਾਤਸ਼ਾਹ। ਹਰ ਰੋਜ਼ ਤੈਨੂੰ ਨਮਸਕਾਰ ਕਰਕੇ ਤੇ ਤੈਨੂੰ ਉਹ ਹੱਥ ਜੋੜ ਕੇ ਨਮਸਕਾਰ ਕਰਦੇ ਹਨ।
1: ਆਨੰਦ ਕੰਦ ਮੁਕੰਦ ਜੀ ਖਿਆਤੀ
0: ਜੋ ਆਪ ਜੀ ਖਿਆਤੀ ਪ੍ਰਗਟ ਹੀ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਖਿਆਤੀ ਪ੍ਰਗਟ ਹੀ ਜੋ ਆਪ ਜੀ ਆਨੰਦ ਕੰਦ ਆਨੰਦ ਹੁੰਦਾ ਖੇੜਾ ਖੁਸ਼ੀਆਂ ਖੇੜੇ ਦਾ ਸੋ ਬੱਦਲ ਹੋ ਖੇੜੇ ਦੇ ਮੁੱਢ ਹੋ ਕੰਦ ਮੁੱਢ ਹੋ ਮੂਲ ਹੋ ਆਪ ਜੀ ਖੁਸ਼ੀਆਂ ਦੇਣ ਵਾਲੇ ਹੋ ਮੰਗਲ ਕਰਨ ਵਾਲੇ ਹੋ ਮੁਕੰਦ ਜੇ ਖਿਆਤੀ ਅਤੇ ਫਿਰ ਮੁਕਤੀ ਦਾਤਾ ਹੋ ਆਪ ਅਵਿਨਾਸ਼ੀ ਹੋ ਕਾਲ ਰਹਿਤ ਹੋ ਅਤੇ ਸੱਚੇ ਪਾਤਸ਼ਾਹ ਆਪ ਅਜੂਨੀ ਸਹਿਬ ਭੰਗ ਹੋ ਅਤੇ ਜਿਨ੍ਹਾਂ ਨੂੰ ਆਪ ਜੀ ਜਿਹੜੇ ਤੇਰੇ ਅੱਗੇ ਨਿਆਉਂਦੇ ਨੇ ਸਾਰੇ ਤੈਨੂੰ ਪੂਜਦੇ ਨੇ ਅਤੇ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਆਨੰਦ ਦੇਣ ਵਾਲਾ ਆਨੰਦ ਦਾ ਦਾਤਾ ਵਾ ਦੁੱਖਾਂ ਨੂੰ ਕੱਟ ਕੇ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਗਾਸ਼ ਕਰਕੇ ਪ੍ਰਗਟ ਹੀ ਮੁਕਤੀ ਦੇਣ ਵਾਲਾ ਮੁਕੰਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਓਹਾ ਸੋ ਹੈ ਭਾਈ ਉਹ ਮੁਕੰਦ ਹੈ ਜੀ ਆਪ ਆਜ਼ਾਦ ਆ ਆਪ ਸਵੈ ਤੰਤਰ ਹੈ ਕਿਸੇ ਜੂਨੀਆਂ ਵਿੱਚ ਆਉਣ ਵਾਲਾ ਨਹੀਂ ਹੈ ਅਜੂਨੀ ਹੈ ਅਤੇ ਜਿਹੜਾ ਉਹਦੇ ਨਾਮ ਨਾਲ ਜੁੜਦਾ ਧਿਆਨ ਧਾਰਨ ਕਰਦਾ ਉਹਨੂੰ ਮੁਕਤ ਕਰ ਦੇਣ ਵਾਲਾ ਆਪਣੇ ਵਿੱਚ ਲੀਨ ਕਰ ਲੈਂਦਾ ਸੱਚੇ ਪਾਤਸ਼ਾਹ ਮੁਕੰਦ ਜੇ ਕਿਹਾ ਜੋ ਪ੍ਰਗਟ ਹੀ ਮੁਕੰਦ ਮੁਕਤੀ ਰੂਪ ਹੋ ਮੁਕਤੀ ਦਾਤਾ ਹੈ ਐਸਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਇਹ ਦੱਸਿਆ ਵੀ ਉਹਨੂੰ ਵਾਹਿਗੁਰੂ ਨੂੰ ਸੋ ਕਿੰਨੇ ਉਹਦੇ ਅੱਗੇ ਝੁਕਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬਜੀਆਂ ਕਾ ਦਾਤਾ ਰੇ ਪ੍ਰਤਪਾਲਾ ਨਿਤ ਸਾਰ ਸੰਭਾਲਾ ਗੁਣ ਹੀ ਮੂਰਖ ਜਾਤਾ ਰੇ ਐਸਾ ਵਾਹਿਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਸਾਰੇ ਉਹਦੇ ਅੱਗੇ ਝੁਕਦੇ ਨੇ ਸੋ ਸਾਰੇ ਉਹਨੂੰ ਧਿਆਉਂਦੇ ਨੇ ਸੱਚੇ ਪਾਤਸ਼ਾਹ ਜੀ ਨੂੰ ਮਾਲਕ ਨੂੰ ਸਾਰਿਆਂ ਦਾ ਉਹ ਮਾਲਕ ਆ ਇਹ ਆਪ ਜੀ ਨੇ ਨਮਸਕਾਰ ਆਤਮਕ ਮੰਗਲ ਦਿੱਤਾ ਹੈ ਤੀਜੀ ਤਰ੍ਹਾਂ ਦਾ ਜੋ ਮੰਗਲ ਆ ਇਹ ਹੀ ਕਮਾਲ ਹੈ ਆਪ ਜੀ ਦੀ ਕਵਿਤਾ ਵਿੱਚ ਪਹਿਲਾਂ ਦੋਹਰਾ ਰਚਿਆ ਫਿਰ ਸਵਈਆ ਰਚਿਆ ਆਪ ਜੀ ਨੇ ਅਤੇ ਧੰਨ ਸ੍ਰੀ ਗੁਰੂ ਨਾ ਅੱਗੇ ਸਾਧ ਸੰਗ ਹੈ ਜੀ ਦਸ ਪਾਤਸ਼ਾਹੀਆਂ ਦੇ ਮੰਗਲ ਕਰਨਗੇ ਆਪ ਜੀ ਅਤੇ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਹਿਲਾਂ ਮੰਗਲ ਕਰਨਗੇ ਕੱਲ੍ਹ ਤੋਂ ਆਪਾਂ ਵਿਚਾਰਾਂਗੇ ਇੱਥੇ ਹੀ ਅੱਜ ਸਮੇਂ ਦੀ ਸਮਾਪਤੀ ਹੈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਜੀ
1: ਸ੍ਰੀ ਦੇਹ ਸੂਰ ਸਸੀ ਉੱਡ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਵਿਨੀ ਵਸਾਇਆ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਨ ਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਮੰਤ ਨਾਨਕ

ਸ਼ਿਰਸ਼ਾਂ ਦਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਵਾਹਿਗੁਰੂ ਸਾਹਿਬ ਜੀ।

ਸੋਟ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਨਾ ਗਾਓ ਜਾਮੁ ਲੱਜਾ ਕਰ ਭਾਗਾ।

ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉਣ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰ ਦੁਖ ਮਾਰਾ ਰਾਮ ਕਰ ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾਦੀ ਆ ਏਕਾ ਲਿਵ ਲਾਈ ਰਾਖ ਲਈ ਤਿਨ ਰੱਖਣ ਹਾਰ ਸਭ ਬਿਆਦ ਮਟਾਈ।

ਪਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਿਰ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ ਨਿਤ ਨਿਤ ਦੀ ਅੜੇ ਸੰਭਾਲੀਏ ਦੇਖਾ ਕਾਦੇ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲੋ ਦੇਹੋ ਸੱਜਣ ਅਸੀ ਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ

ਮੇਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤੇਰੇ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲੈ ਚੁਬਹਿ ਦੁੱਖ ਪਾਵਹਿ ਜਮ ਕਾਲ ਸਹਸਰ ਡੰਡਾ ਹੇ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭ ਕਾਂਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਨੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰਣਾ ਹਾਇਆ ਗੈ ਵਸਨ ਸੁਹੇਲਾ ਪਾਉਜ ਘਟੈ ਦੂਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾ ਉਹ ਸੰਸਾਰ ਵਿਕਾਰ ਸੁਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਕੀਆ ਵੈ ਇਹ ਰਸ ਅਕਤ ਕਥਾ ਅਦਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋਰਾ ਅੰਤਰ ਜਾਮੀ ਪੁਰਖ ਬਿਦਾਤੇ ਕਰਦਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ

ਸਾਧ ਜਪ ਕਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਵਿਤਾਰ ਭੁੱਖਿਆ ਭੁੱਖਣਾ ਉਤਰੀ ਜੇ ਪੰਨਾ ਪੁਰੀਆ ਭਾਰ ਸਹਿਸ ਸਿਆਣ ਪਲਖ ਹੋਏ।

ਕਿਹੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਪਾਖੇ ਆ ਪਾਹੁ ਪਾਰਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਨ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਸ ਤੋਂ ਤਰ ਪਿਆਰ ਅੰਮ੍ਰਿਤ ਵੇਲਾ ਉਹ ਸੱਚ ਨਾ ਵੜਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਾ ਜਾਣੀਆਂ ਸਭ ਆਪੇ ਸਚਿਆਰ।

ਹਰ ਸੁਖ ਕਰਣਾ ਜਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੀ ਨਾਹੀ ਕਰੀ ਜੇਤੀ ਸਿਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿਚਰਤ

ਨਾਸ ਸੁਣਿਆ ਈਸ਼ਰ ਬਰਮਾ ਇੰਦੋ ਸੁਣਿਆ ਮੁਕਸਾ ਲਾਹੜ ਮਨ ਸੁਣਿਆ ਜੋਗ ਜੁਗ ਵਤਨ ਭੇਦੋ ਸੁਣਿਆ ਸਾ ਸਤ ਸਿਮਰਤ ਵੇਦੋ ਨਾਨਕ ਭਗਤ ਸਦਾ ਵਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਸ ਕਾਸ਼ ਨਾਨ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੇ ਮੋਹੇ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥ ਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੀਵਾਰ ਮੰਨਾ ਪਰਿਵਾਰ ਸਾਧ ਹਰ ਮੰਨਾ ਤਰਾ ਤਾਰ ਗੁਰ ਸਿੱਖ ਮੰਨਾ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੀ ਪਾਵੇ ਹੈ ਦੁਰਗਹਿਮਾਨ ਪੰਚੇ ਸੋ ਹੈ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾ ਸਮਾਰ ਧੌਲ ਧਰਮ ਦਾ ਆਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋ ਵਸਚਿਆਰ ਧਬਲਾ ਉੱਪਰ ਕੀਤਾ ਭਾਰੂ ਧਰਤੀ ਹੋਰ ਪ੍ਰਾ ਹੋਰ ਤਿਸਤੇ ਭਾਰ ਤਲਾ ਕਮਜ਼ੋਰ ਜੀ ਜਾਤ ਲੰਘਾ ਕੇ ਨਾਪ ਸੁਣਾ ਲਿਖਿਆ ਬੜੀ ਕਲਾ ਵੇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤਾਉ ਕੀਤਾ ਪਸਾਓ ਇੱਕੋ ਕੁਆਉ ਤਿਸਤੇ ਹੋਏ ਲਪਰੀਆਓ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਬਖਸ਼ਾਰ ਅਸੰਖ ਮੋਲ ਵਿਲਾਇਤਾਰ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹ ਜੋਰ ਅਸੰਖ ਗੜ ਬੜਹੱਤੇ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਾਹੇ ਸੰਖ ਪ੍ਰੇਸ਼ਮਲ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਕਾਣ ਜਿਨ ਇਹ ਲਿਖੇ ਤੇ ਸਿਰ ਨਾਹਿ ਜੇ ਫਰਮਾਹਿ ਤਿਵ ਤੇ ਪਾਹੇ ਦਿੱਤਾ ਕੀਤਾ ਤਿੱਤਾ ਨਾ ਉਲਣਾਵੈ ਨਾਹੀ ਕੁਥਾਉ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ

ਕਮਨੇ ਸਹਿਰ ਤੀ ਬਾਹੁ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾੜ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾੜ ਥਿਤ ਵਾਰ ਨਾ ਜੋਗੀ ਜਾੜੈ ਰੁਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ।

ਪੂਜਣ ਗਗਨ ਸੋਹੈ ਪਾਤਲ ਪਾਤਲ ਲਖ ਅਗਸ ਅਗਸ ਉੜਕ ਉੜਕ ਭਾਲ ਥੱਕੇ ਵੇਦ ਕਹਿਣ ਕਵਾਤੂ ਸਹਿ ਸੋ ਅਠਾਰਾ ਕਿਸ਼ਨ ਤੇ ਪਾਸ ਲੇਖ ਧਾਤ ਲਿਖਾ ਹੁਤਾ ਲਿਖਿਆ ਲਿਖਾ ਹੋ ਵਿਨਾਸ ਨਾਨਕ ਵੱਡਾ ਕੀਆ ਪੇ ਜਾਣ ਆਪੋ ਸਾਲਾਹੀ ਸਾਲਾਹੀ ਇਤੀ ਸੁਤਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਹ ਨਾ ਵਿਸਰਾਇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤੇ

ਜਾਣਾ ਇਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੀਵੜ ਆਪ ਜਾਣਾ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਰੱਖਿਆ ਨਾ ਹੋ ਜਾਏ ਵੱਡਾ ਦਾਤਾ ਤ੍ਰਿਨਤ ਮਾਏ ਕਿਤੇ ਮੰਗਾ ਹੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰੋ ਕਿਤੇ ਖਪ ਟੁੱਟਾ ਹੈ ਵੇਕਾਰ ਕਿਤੇ ਲੈ ਲੈ ਕਿਰਪਾ ਹੈ ਕਿਤੇ ਮੂਰਖ ਆਹੀ ਖਾਹੀ ਕਿਤੇ ਦੁੱਖ ਭੋਗ ਸਦ ਮਾਰੇ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੇ ਹੈ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੁਲ ਗੁਣ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਭਾਈ ਮੁਲਾ ਸਮਾਹਿ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਮੁਲੋ ਮੁਲੇ ਆਖੇ ਨਾ ਜਾਏ ਆਖ ਆਖ ਰਹਿ ਲਿਬਲਾਏ ਆਖੇ ਰੀਤ ਪਾਠ ਪ੍ਰਾੜੂ ਆਖੇ ਪੜਿਕਰਾ ਵਿਖੇ ਆੜੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦੋ ਆਖੇ ਈਸ਼ਰ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ

ਕਿ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜੂ ਤਲਕੇ ਅਸਰ ਗਵਾਰਾ ਗਵਾਰੂ ਸੋ ਦਰ ਕੇ ਹਾਸੂ ਕਰਕੇ ਹਾਜਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕਾਂ ਸੰਕਾ ਕੀਤੀ ਵਾਵਣ ਹਾਰੀ ਕੀਤੀ ਰਾਗ ਭਰੀ ਸਿਉ ਕਹਿਨ ਕੀਤੀ ਗਾਵਣ ਹਾਰੀ ਗਾਵੈ ਹੈ ਤੋਹ ਨ ਪਾਵਣ ਪਾਣੀ ਮਹਿੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੀ ਗਾਵੈ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਨਤ ਨੂੰ ਪਾਏ ਤੇਰੇ ਅੜਸੜ ਤੀਤ ਨਾਲੇ ਗਾਵਹਿ ਜੋਧ ਮਹਾਂਬਿਰ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਬੰਡਲਵਰ ਭੰਡਾ ਕਰ ਰੱਖੇ ਧਾਰੇ

ਸੱਚ ਸਾਹਿਬੋ ਸੱਚ ਸਾਚੀ ਨਾਈ ਹੈ ਪੀਉ ਸੀ ਜਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਦਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਬ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਹਿ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਆਪਨਾਥ ਨਾਥੀ ਸਭ ਜਾਗੀ ਰਿਦ ਸਿਦਵਰਾ ਸਾਧ ਸੰਜੋਗ ਵਜੋਗ ਦੇ ਕਾਰ ਚਲਾਵੈ ਹਲੇਖੇ ਆਵੈ ਭਾਗ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜਿਵਤ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾਨਕ ਨਿਆਵੈ ਬਹੁਤਾ ਇਹੋ ਵਡਾੜੋ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲਵਨ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇ ਡਾਇਆਖੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਪਬੜੀਆ ਚੜੀਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵ ਮਰਨਾ ਹੈ ਜੋਰ ਜੋਰ ਨਾ ਰਾਜਮਾਨ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ

तुकेना मणि करंते कर्मी कर्मी हो विचारू सच्चा आप सच्चा दरबार तत्या सोहन पंच प्रवार नदरी कर्म पवै निशान कच पकाई उथ पाए नानक गया जप जाए धर्म खणका एहो धर्म ग्यान खणका आखो कर्म कीति पावन पाणी वैसंत्र कीति कार महेश कीति ब्रह्मे घर कड़ी हरू परम के वेस ਕੀਤੀ ਅਖਣ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਰ ਮੁਨ ਕਿਤੇ ਕਿਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਅਬਾਣੀ ਕੀਤੀ ਪਾਤ ਨਿਰੰਦ ਕੀਤੀ ਅਸੁਰਤੀ ਸੇਵ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤੈ ਨਾਦ ਵਿਨੋਦ ਕੋਡ ਆਨੰਦ ਸਰਬ ਕੰਡ ਕੀ ਬਾਣੀ ਰੂਪ ਤੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਤੈ ਘੜੀਆ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂ ਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕਿ ਰੂਪ ਨਕਤ ਨੇ ਜਾਹੇ ਨਾ ਓਹੇ ਮਰਨ ਠਾਗੀ ਜਾਹੇ ਜਿਨਕਾ ਰਾਮ ਸੈਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ

ਭਾਂਡਾ ਭਾਵ ਮ੍ਰਿਤ ਤਿਤ ਢਾਲ ਘੜੀਆਂ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਥਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੇ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ

ਸਮਾਪਨ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਔਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰੇਕ ਭੇਕੋ ਕਰ ਸਕਤ ਕੇ।

ਜਨਮ ਹੈ ਬਰਨ ਹੈ ਅਭੂਤ ਹੈ ਪਰਨ ਹੈ ਅਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਮੀਕਰ ਭੀਕਰ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਰਾਹਾ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਨਮੋ ਸਰਬਾਨੀ ਸਮਸਤ ਨਿਧਾਨੀ ਨਮੋ ਦੇਵ ਦੇਵੀ ਭੇਕੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਬ ਗਾਉਣੀ ਨਮੋ ਸਰਬ ਭਾਉਣੀ ਰੰਗੀ ਅਨਾਥ ਨਸੰਗੀ ਮਾਤੇ ਨੋ ਭਾਨ ਭਾਨੀ ਨੋ ਮਨ ਮਾਨੀ ਨਮੋ ਚੰਦਰ ਚੰਦਰੀ ਨੋ ਭਾਨ ਭਾਨੀ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੀ ਨਮੋ ਬਾਤ ਬਾਤੇ ਅਨੰਗੀ ਅਨਮ ਸਮਸਤੀ ਸਰੂਪੇ ਪਰਭੰਗੀ ਪਰਮਾਤਿ

ਮਦਭਾਲ ਚੰਦ ਤਾ ਪ੍ਰਸਾਦ ਗੁਣ ਗਰੁਦਾਰ ਮਹਿਮਾ ਪਾਰਸਨ ਭੰਗ ਮਨੰਗ ਵਰ ਭੁ ਪ੍ਰਕਾਸ ਨਿਸਤਨ ਰਾਸਨ ਰਾਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾਨਨ ਭਾਨ ਦੀ ਵਰ ਦੀ ਮਹਾਨ

ਗਰੀਬ ਖਰਾਦੀ ਹੈ ਨਿਰੋਕਤ ਸਰੂਪ ਹੈ ਤੇਰੇ ਮੋਕਤ ਭੂਤ ਹੈ ਪ੍ਰਭੋਗਤ ਪ੍ਰਭਾ ਸੰਯੋਗਿਤ ਸੁਦੈ ਹਸਦੇ ਸੰਯੋਗਿਤ ਸੁਦੈ ਹਸਦੈ ਰੂਪ ਸਰੂਪ ਹੈ ਭੇਦੀ ਰੂਪ ਹੈ ਸਮਸਤ ਉਪਰਾਧ ਸੁਦੈ ਸਭ ਸਾਧ ਹੈ ਸਮਸਤ ਸਲਾਮ ਸਦੈ ਬਲ ਕਾਮ ਬਾਸ ਰੂਪ ਹੈ ਗਾਦ ਰੂਪ ਹੈ ਓ ਅੰਗ ਆਦ ਰੂਪ ਹੈ ਨਾਸ ਰੂਪ ਹੈ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੀ ਅਗੰਜੀ ਅਗਾਦੀ ਸੁਭੰਗ ਤ੍ਰਿਭਾਗੀ ਸੁਸਰਬ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨਿਰੋਕਤ ਪ੍ਰਭਾ ਸਦੈਵ ਸਦੈ ਵਿਭੁਗਤ ਸਰੂਪ ਹੈ ਪ੍ਰਯੁਗਤਾ ਰੂਪ ਹੈ ਨਿਰੋਕਤ ਸੁਦਾ ਹੈ ਵਿਭੁਗਤ ਪ੍ਰਭ ਹੈ ਅਨੋਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਭੀਖ ਹੈ ਲਿਖ ਹੈ ਭਰਮੈ ਕਰਮੈ ਨਾਦ ਜੁਗਾਦ ਜੈ ਹੈ ਬਹਿ ਹੈ ਭੂਤਿਆਂ ਭੂਤਿਆਂ ਨਾਸ ਹੈ ਦਾਸ ਹੈ ਧੰਦ ਹੈ ਬੰਦ ਹੈ ਭਗਤ ਹੈ ਬਰਕਤ ਹੈ ਅਨਾਸ ਪ੍ਰਕਾਸ਼ ਹੈ ਚਿੰਤੈ ਸੁਨਤੈ ਲਿਖੈ ਲਿਖੈ ਲਿਖੈ ਭੀਖਾ ਢਾਹ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਰਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗਹੰਤਾ ਸਰਬੰਗੰਤਾਉ ਸਰਬੰਖਿਆਤਾ ਸਰਬੰਗਿਆਤਾਉ ਸਰਬੰਹਰਤਾ ਸਰਬੰਕਰਤਾਉ ਸਰਬੰਪ੍ਰਾਣੁ ਸਰਬੰਪ੍ਰਾਣੁ ਸਰਬੰਕਰਮੁ ਸਰਬੰਧਰਮੁ ਸਰਬੰਯੁਕਤਾ ਸਰਬੰਮੁਕਤਾਉ ਨਿਸ਼ਾਵਲ ਛੰਦ ਤਵਾ ਪ੍ਰਸਾਦੇ ਨਮੋ ਨਰਕਨਾਸੀ ਸਦਾਰੂ ਪ੍ਰਕਾਸੀ ਅਨੰਗੰ ਸੁਪੇ ਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਤੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤਨ ਮਾਤਨ ਜਾਤਨ ਪਾਤੈ ਨ ਸਾਕਨ ਸਰੀਕਾ ਮਿੱਤੋ ਮਿਕ ਸਵੈ ਰੂਪ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਜਾਹਰ ਜਹੂਰ ਹੈ ਕਿ ਹਾਜ਼ਰ ਹੈ ਗੁਰੂ ਰਹਿ ਮੈਂ ਸੁਲਸਲਾ ਮੈਂ ਸਮਸਲ ਕਰਾਮੇ ਕਿ ਸਾਹਿਬ ਦਵਾਗੇ ਕਿ ਸੋਚ ਜਾਗੇ ਕਿ ਕਾਮਲ ਕਰੀਮ ਹੈ ਕਿ ਕਰਾਜ ਕਰੀਮ ਹੈ ਕੇ ਰੋਜੀ ਦੇ ਹੁੰਦੇ ਕਿ ਰਾਜ ਕਰੇ ਹੁੰਦਾ ਕਰੀ ਮੁਲਕ ਮਾਲੇ ਕੁਛ ਨੂੰ ਜਮਾਲੇ ਗਰੀ ਮੁਲਕ ਰਾਜ ਗਰੀ ਬਿਲਵਾਜ ਹੈ ਚਾਰੀ ਫਿਰ ਸਕਰਨ ਹੈ ਹਰਾ ਸਰਪ ਕਰਨ ਕਲੰਕ ਪਿਆਸ ਹੈ ਸਮਸਤ ਨਿਵਾਸ ਹੈ ਗੰਜਲ ਗਣੀ ਮੈਂ ਜੈ ਕਰੀ ਮੈਂ ਸਮਸਤ ਰੁਚ ਬਾਹੇ ਕਿ ਸਾਹਿਬ ਕਰਾਹ ਕਿ ਨਰਕੂ ਪਿਆਸ ਹੈ ਮਹਿਸਤ ਨਿਵਾਸ ਹੈ ਕਿ ਸਰਬਲ ਗਵਨ ਹੈ ਮੈਂ ਸਰਬ ਗਵਨ ਹੈ ਤਮਾ ਮਲ ਤਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੀ ਸਹਿ ਸਮਸਤ ਅਦੀ ਸਹਿ ਦੀ ਸੁਰਲੇਖਾ ਮੈਂ ਸਿਰ ਭੇਖਾ ਜਿਮੀ ਨੋ ਜਿਮਾ ਹੈ ਅਮਿਕਲ ਮਾਹੇ ਕਰੀ ਮੁਲਕ ਮਾਲੇ ਕੇ ਜੋਰਤ ਜਮਾਲੇ ਕੇ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪ੍ਰਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗੁਣ ਮਦਾਮ ਹਰ ਬਰ ਗੰਜ ਹਰ ਨਰ ਭਾਂਜਨ ਗੁਣ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਅਮੰਡ ਅਨਪਹੁਨਾਸ ਮੋਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਅਨਗਨ ਪ੍ਰਣਾਮ ਜਲ ਥਲ ਮਦਾਮ ਅਨਚਿਜ ਅੰਗ ਆਸਨ ਭੰਗ ਪਾਰੂ ਗਾਤਮ ਤੁਦਾਰ ਜਲ ਥਲ ਅਮੰਡ ਦਿਸ ਉਸ ਭੰਡ ਜਲ ਥਲ ਮਹੰਤ ਦਿਸ ਉਸ ਬੰਤ ਅਨਪਹੁਨਾਸ ਧ੍ਰਿਤ ਧਰ ਤ੍ਰਾਸ ਆਦਿਨ ਬਾਹੁ ਇਕਸ ਦਾਹੁ ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਲ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਚਿਜ ਗਾਤ ਅਜਿਜ ਨ ਬਾਤ ਅਨ ਚੰਦ ਗਾਤ ਵਰਨਾਤ ਅਨਟਟ ਭੰਡਾਰ ਅਨਟਟ ਪਾਰ ਅਡੀਠ ਧਰਮ ਅਤ ਢੀਠ ਕਰਮ ਅਮ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾਉ ਛੰਦ ਤੋ ਪ੍ਰਸਾਦ ਕਰਨਾਲਹ ਹੈ ਰਕਾਲਹ ਹੈ ਖਲਖੰਡਲ ਹੈ ਮਹਿਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਰ ਕਾਰਨ ਹੈ ਸਰਬ ਬਾਰਨ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਾਰਨ ਹੈ ਮਨ ਮਾਨੇ ਹੈ ਜਗ ਜਾਨ ਹੈ ਸਰਬੰਭਰ ਹੈ ਸਰਬੰਕਾਰ ਹੈ ਸਰਪਾਸ ਹੈ ਸਰਨਾਸ ਹੈ ਕਰਣਾਕਾਰ ਹੈ ਬੇਸਵੰਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਾਰਤੀ ਪਰ ਹੈ ਕਰਣਾਕਾਰ ਹੈ ਜਪਾ ਜਪੈ ਥਪ ਥਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਕ੍ਰਿਤਾ ਕ੍ਰਿਤਾਈ ਕ੍ਰਿਤਾ ਕ੍ਰਿਤਾਈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾਏ ਅਜਮਾ ਕ੍ਰਿਤਾ ਅਮ੍ਰਿਤਾ ਅਮ੍ਰਿਤਾਏ ਨਰ ਨਾਇਕ ਹੈ ਖਲਕਾਇਕ ਹੈ ਬੇਸੰਭਰ ਹੈ ਕਰੁਣਾਲਹ ਹੈ ਨਟ ਨਾਇਕ ਹੈ ਸਰਪਾਇਕ ਹੈ ਭਵ ਪੰਜਰ ਹੈ ਅਰਗੰਜਨ ਹੈ ਰਿਕਤਾਪਨ ਹੈ ਜਪ ਜਾਪਨ ਹੈ
अकलंकृत सर्वकृत कर्ता कर है हरता हर है परमात्मा आत्म बस है जस की जस है पुजंग प्रयात छंद है। नमो सूर्य सूर्य नमो चंद्र चंद्रे नमो राज राज नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संताप समसात रूपे नमो परम तत्व तत्व रूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो ज्योति ज्योति नमो ज्ञान ज्ञाने नमो भोज भोजे नमो पान पाने नमो कलह कर्ता नमो सात रूपे नमो इंद्र इंद्र नाद विभूते कलंकर रूपे अलंकर अलंके नमो आसास नमो बांक बंके भंगी स्रूपे अरंगी नामे त्रिभंग त्रिकाले अरंगी कामे एक अक्षरी छंद अजाय अलाय अपाय अभय अपूआ जुआ नास अकास अगंज पंज लख पख अकाल दयाल अलेख भेख राम काम गाह ठा नाथ पमाते अजो नियमोनी नाना गेना रंगे ना रूपे ना लेखे अकर्म भरम गंजे लिखे भुजंग प्रयात छंद नमस्त प्रणामे समस्त प्रणासे अगंजल नामे समस्त निवासे न काम विभूते समस्त स्वरूपे को कर्म प्रणासी सो धर्म विभूते सदा सच दन स्तन प्रणासी करम निंदा समस्त निवासी अजाय विभूते अजाय विघ्नि मय हरियम करियम करिम रहीमे चतुर चक्रवर्ती चतुर चक्र भुगते सुजयम प्रभु शुभम सर्वदा सर्वयुक्ते सुजयम प्रभु शुभ।

ਕਾਹੂਲ ਲਿੰਗ ਗਰੇ ਲਟਕਾਇਓ ਕਾਹੂਲ ਕਿਉ ਹਰ ਅਵਾਚੀ ਦਿਸਾ ਮਹਿ ਕਾਹੂ ਪੁੱਛਾ ਹਰ ਕੋਸੀ ਸੁਣਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸੋ ਕੋ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਰਿਆ ਉਰ ਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸੋ ਕੋ ਮ੍ਰਿਤਾਨ ਕੋ ਪੂਜਨ ਤਾਇਓ ਗੁਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾ ਦਰ ਛਾਉ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਾਨੂ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਬ ਹੋ ਆਪ ਹਾ ਦੈ ਮੋਹ ਬਚਾਬ ਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨਿਤ ਕਰਦਾ ਕਰੀਐ ਸਭ ਬੈਰਨ ਕੁਵਾ ਸੰਘਰੀਐ

ਸੰਭਾਲੀ ਸਭ ਕਰ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਗੋ ਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾਓ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾਓ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ

ਆਪਣੇ ਬੋਧ ਉਚਾਰੇ ਤੂੰ ਸਭ ਹੀ ਤੇ ਰਤਨ ਆਲਮ ਜਾਣ ਵੇਦ ਭੇਦੇ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲਾ ਨਾਦ ਸੰਭ।

ਭਜਖਾਨ ਬਹਿਰਨਾਥ ਦੀਨੀ ਕਉ ਪੂਰਾ ਜਲ ਹੋ ਬੈਠਾ ਕਉ ਸਿਮਟ ਪੈ ਸੰਕਰ ਕਾਠਾ ਸਿਗਰੀ ਸਿਰ ਦਿਖਾਈ ਅਚੰਭਵ ਆਦਿ ਜੁਗਾਤ ਸਰੂ ਸੁਜੰਭਵ ਅਬ ਰੱਛਾ।

ਕੀਰਤਨ ਕੀਰਤਨ ਸੰਕਟ ਸਬਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਹਿ ਸਭ ਕਾਲਾ ਦੁਸ਼ਟ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕਿ ਤਾਪ ਤਨਕ ਨਹਿ ਹਰਿ ਹੋ ਰਿਧ ਸਿਧ ਕਰਮ ਸਭ ਹੋਈ ਰੁਰਛਾ ਸੁਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੀ ਬਾਰਾ ਓ ਨਿਰਣਾ ਨਾਮ ਤਿਹਾਰੋ ਕਹਾ ਦਰ ਦੁਰ ਦੁਰ ਤੇਰਾ ਖੜਗ ਕੇ

ਸਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋਹਰਤਾ ਦੁਸ਼ਟ ਦੁਖੀਅਨ ਕੋਠ ਕਰਤਾ ਸ੍ਰੀ ਅਸ ਧੋਜੋ ਜੋ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਪਲ ਪਾਵੇ ਸੋਈ ਦੁਖ ਨਤ ਸਾਬੇ ਆਪਦ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤ ਆਵਈ ਦੁਖ ਦਰਦ ਭਾਉ ਨਿਕਟ ਨਾਮ ਤਿਨ ਨਰ ਕੇ ਰਹਿ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ

0: ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਤ ਹਰਿਆ, ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋ ਅਤਿਤ ਕਰ ਅਨਹਦ।

ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ।

ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਮਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰੇ ਗੱਲਾਂ ਗਲੀ ਕਨੇ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ।

ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਹੈ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਮੇਰੇ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹਰ ਤੁਮ ਜੋਤ ਰੱਖੀ, ਜੁਗ ਤੁਮ ਮੈਂ ਜੋਤ ਧਰੀ, ਹਰ ਬਿਨ ਔਰ ਨਾ ਦੇਖੋ ਕੋਈ, ਹਰ ਬਿਨ ਔਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

ਹਰਬਨ ਔਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਸੱਚ ਸੁਣਨੇ ਨੂੰ

ਵਾੜੇ ਸਤਿਗੁਰ ਵਿੱਚੋਂ ਵਾੜਿਆ ਜਿਤ ਮਿਲਿਆ ਖੁਸਮ ਸਮਾਲਿਆ ਜਿਨ ਘਰ ਉਪਦੇਸ਼ ਗਿਆ ਨੰਜਨ ਦੀ ਅਰਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ

ਆਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕਰਨ ਚੜਾਈਆ ਗੁਰ ਬ੍ਰਹਮਣ ਥਿਆ।

0: ਪਰਿਵਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਿਆ ਭਰਪੂਰ
1: ਮੱਥੇ ਟਿਕਾ ਤੇੜ ਧੋਤੀ ਕਾ ਖਾਈ ਹੱਥ ਛੁੜੀ ਜਗਤ ਕਾ ਸਾਈ।

ਪੌੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਪੇ ਦੇ ਵਡਿਆਇਆ ਜਾਂ ਪੇ ਹੀ ਕਰਮ ਕਰਾਇਦਾ ਵਡੋ ਵਡਾ ਵਡ ਮੇਦਨੀ ਸਰੈ ਸਰ ਧੰਦਾ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਵ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ

ਕਰ ਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਦ ਇਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਹਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ ਸਹਿ ਤੁੱਠੇ ਨਾ ਉਨਤ ਪਾਈਆਂ ਸਹਿ ਤੁੱਠੇ ਨਾ ਉਨਤ ਪਾਈ

ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਣ ਆਏ ਸੁੱਚਾ ਅੱਗੇ ਰੱਖਿਓ ਨਾ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜਿਵਿਆਂ ਲੱਗਾ ਪਣ ਸਲੋਕ ਉਹ ਤੀਜਾ ਇਸ ਤੇ ਅਕਸੁ ਲੱਗਾ ਦੋਖ

ਥੋੜੇ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕਿਤੇ ਆਪੋ ਆਪਣਾ ਪੇਹੀ ਲੇਖਾ ਸੰਢੀ ਹੈ ਜਾ ਰਹਿਣਾ ਨਾ ਹੀ ਐਤ ਜਗ ਤੱਕ ਐਤਕਾਰ ਬਹੰਡੀ ਹੈ ਮੰਦਾ ਕਿਸੇ ਨਾ ਆਖੀ ਹੈ।

ਪੌੜੀ ਜਿਸੇ ਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀ ਤਾ ਪਾਈਏ ਆਪਣਾ ਸਾ ਖਾਲ ਬੁਰੀ ਕਿਉਂ ਖਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਾਰੀਏ ਤੇ ਵੇਹਾਂ ਪਾਸਾ ਢਾਲੀਏ।

0: ਮਹੱਲਾ ਦੂਜਾ
1: ਜੋ ਜੀਵੈ ਸੋ ਗਵੈ ਮੁਕਾ ਕਹਿਆ ਵਾ ਬੀਜੇ ਵਿਖੋਂਗੇ ਅੰਮ੍ਰਿਤ ਵਿਖੋਏ ਹੁਣੇ ਆ ਨਾਲੇ ਆਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਜਾਣੇ ਤੇ

ਦੁੱਖ ਮਹੱਲਾ ਪਹਿਲਾ ਆਪੇ ਪੰਡ ਸਜਣ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਚੁੱਲਾ ਰਣ ਚੜੇ ਇੱਕ ਨੀ ਹਾਲੀ ਪੈ ਸਬਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵਡੇਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੇ ਦੇ ਜੀ।

0: ਸੁਧ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਵੇਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਸਰਨ ਕਰੀ ਲੜੀਵਾਰ ਗੁਰਸਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਜੀ ਨਿਧਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਉਹਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸੱਚੇ ਪਾਤਸ਼ਾਹ ਐਸੀ ਸੇਵਾ ਕੀਤੀ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪ ਤਿਆਗ ਕੇ ਸੇਵਾ ਕੀਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ। ਆਪਾਂ ਆਸਾ ਦੀ ਵਾਰ ਸੁਣੀ ਹੈ, ਜਿਹੜਾ ਆਪਣੇ ਆਪ ਨੂੰ ਗਵਾ ਕੇ ਆਪਣੇ ਆਪ ਨੂੰ ਅੰਦਰੋਂ ਮਨ ਦੀ ਹਉਮੈ ਨੂੰ ਮਨ ਦੀ ਮਤ ਨੂੰ ਮਾਰ ਕੇ ਗੁਰੂ ਨੂੰ ਸਮਰਪਿਤ ਕਰਕੇ ਆਪਣਾ ਆਪਾ ਤਾਂ ਕਿਛ ਪਾਏ ਮਾਨ, ਤਾਂ ਉਹ ਗੁਰੂ ਦੇ ਦਰ ਤੋਂ ਮਾਨ ਪਾਉਂਦਾ ਹੈ। ਜਿਸ ਨੂੰ ਲੱਗਾ ਤਿਸ ਮਿਲਾ, ਪਰ ਫਿਰ ਜਿਹਨੂੰ ਲੱਗਾ ਹੁੰਦਾ ਜਿਹਦੇ ਨਾਲ ਜੁੜਿਆ ਹੁੰਦਾ ਜਿਸ ਵਸਤੂ ਨੂੰ ਚਾਨਾ ਲੈ ਕੇ ਆਇਆ ਹੁੰਦਾ, ਕੋਈ ਦੁਨਿਆਵੀ ਸ਼ੈ ਹੋਵੇ ਕੋਈ ਦੁਨਿਆਵੀ ਕਾਰਜ ਪੂਰਾ ਕਰਨਾ ਹੋਵੇ ਕੋਈ ਇੱਛਾ ਹੋਵੇ, ਜਿਸ ਨੂੰ ਲੱਗਾ ਤਿਸ ਮਿਲੇ ਉਹ ਮਿਲ ਜਾਂਦੀ ਹੈ ਸ਼ੈ। ਵਾਸ਼ ਗੁਰੂ ਦੀ ਕੀਤੀ ਸੇਵਾ ਫਲਦੀ ਹੈ, ਲੱਗਾ ਸੋ ਪ੍ਰਵਾਨ, ਉਹ ਲੱਗਾ ਹੋਇਆ ਪ੍ਰਵਾਨ ਹੋ ਜਾਂਦਾ ਗੁਰੂ ਦੇ ਦਰ ਤੇ ਜੁੜਿਆ ਹੋਇਆ। ਔਰ ਆਮ ਬੰਦੇ ਨੂੰ ਤੇ ਸੇਵਾ ਕਰਕੇ ਗੁਰੂ ਦੇ ਦਰ ਦੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤੇ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ। ਦੁਨੀਆਂ ਦੇ ਪਦਾਰਥ ਮਿਲਦੇ ਨੇ ਜੋ ਮੰਗ ਲਵੇ, ਦੁੱਧ ਪੋਤਾ ਗਰੀਬੀ ਦੂਰ ਹੋ ਜਾਂਦੀ ਹੈ, ਜੋ ਵੀ ਮੰਗੇ। ਜਿਹੜਾ ਜਗਿਆਸੂ ਹੁੰਦਾ ਹੈ ਜਗਿਆਸੂ ਬਿਰਤੀ ਦੁਆਰਾ ਹੁੰਦਾ ਹੈ ਗੁਰੂ ਦੇ ਦਰ ਤੇ ਗਿਆਨ ਲੈਣ ਵਾਸਤੇ ਧਿਆਨ ਲੈਣ ਵਾਸਤੇ ਰੱਬ ਦੇ ਮਿਲਾਪ ਵਾਸਤੇ, ਫਿਰ ਮਹਾਰਾਜ ਇਹਦਾ ਭਾਵ ਹੈ ਹੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਜਿਹੜਾ ਆਪਣਾ ਆਪ ਗਵਾ ਕੇ ਸੇਵਾ ਕਰਦਾ ਹੈ ਤਾਂ ਉਹਨੂੰ ਕੁਛ ਮਾਨ ਵੀ ਮਿਲਦਾ ਹੈ, ਇੱਜ਼ਤ ਵੀ ਮਿਲਦੀ ਹੈ ਜਗਿਆਸੂ ਨਿਸ਼ਕਾਮ ਹਿਰਦੇ ਵਾਲੇ ਨੂੰ। ਜਿਸ ਨੂੰ ਲੱਗਾ ਤਿਸ ਮਿਲੈ, ਜਿਹਨੂੰ ਲੱਗਾ ਹੁੰਦਾ ਹੈ ਉਹ ਆਪ ਹੀ ਖੁਦ ਆ ਕੇ ਅਕਾਲ ਪੁਰਖ ਗੁਰੂ ਉਹਨੂੰ ਮਿਲ ਪੈਂਦਾ, ਉਹ ਗੁਰੂ ਦਾ ਰੂਪ ਹੋ ਜਾਂਦਾ ਹੈ, ਉਹਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ ਜਿਹੜਾ ਆਪਾਂ ਗਵਾ ਕੇ ਸੇਵਾ ਕਰਦਾ ਹੈ। ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ, ਜਦੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹਦੇ ਸਰੂਪ ਨੂੰ ਪਾ ਲੈਂਦਾ ਹੈ ਉਹਦਾ ਰੂਪ ਹੋ ਜਾਂਦਾ, ਉਹ ਸਮਝ ਲਓ ਪ੍ਰਵਾਨ ਹੈ ਲੱਗਾ। ਐਸੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ ਹੈ, ਜਿਸ ਦੇ ਨਾਲ ਲੱਗੇ ਸੀ ਗੁਰੂ ਦੇ ਨਾਲ ਜੁੜੇ ਸੀ, ਜਿਹਨਾਂ ਸਤਿਗੁਰਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਂਹ ਪਕੜੀ ਸੀ,
ਬਾਸਰ ਕੇ ਗਿੱਲਾਂ ਪਿੰਡ ਤੋਂ ਲੈ ਆਏ ਸੀ ਮਹਾਰਾਜ, ਜਿੱਥੇ ਹੋਰ ਸ਼ਰੀਕਾ ਕਬੀਲਾ ਆਪ ਜੀ ਦਾ। ਗੋਇੰਦਵਾਲ ਸਾਹਿਬ ਲਿਆ ਕੇ ਵਸਾਇਆ ਸੀ। ਗੋਇੰਦਵਾਲ ਸਾਹਿਬ ਵਸਾਉਣ ਲੱਗਿਆਂ ਉੱਥੇ ਪਰਿਵਾਰ ਵੀ ਕੰਧ ਸਾਂਝੀ ਸੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਸੀ ਬਾਸਰ ਕੇ ਗਿੱਲਾਂ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜੱਦੀ ਪੁਸ਼ਤੀ ਪਿੰਡ ਆ। ਮਹਾਰਾਜ ਨਾਲ ਹੀ ਲਿਆਏ ਸੀ ਹੋਰ ਸੰਗਤਾਂ ਜਿੱਥੇ ਆਈਆਂ ਸੀ। ਅਸੀਂ ਨਗਰੀ ਵਸਾਉਣੀ ਆ ਸੋਹਣੀ, ਉੱਥੇ ਆਓ ਘਰ ਪਾ ਕੇ ਦੇਵਾਂਗੇ। ਸਭ ਸਹੂਲਤ ਦਿੱਤੀ ਸੀ। ਦਰਿਆਏ ਗੋਇੰਦਵਾਲ ਸਾਹਿਬ ਬਿਆਸ ਦੇ ਕਿਨਾਰੇ ਤੇ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ, ਇਹ ਬਖਸ਼ਿਸ਼ਾਂ ਕੀਤੀਆਂ ਸੀ ਸੱਚੇ ਪਾਤਸ਼ਾਹ ਜੀ ਨੇ। ਮਿਹਰ ਕੀਤੀ, ਸੇਵਾ ਵਿੱਚ ਜੁਟੇ, ਕਿਰਤ ਵੀ ਕੀਤੀ, ਫਿਰ ਸੇਵਾ ਵਿੱਚ ਗੁਰੂ ਘਰ ਆ ਜੁਟੇ ਔਰ ਆਪਣੇ ਆਪ ਨੂੰ ਗਵਾ ਕੇ ਮਨ ਮਾਰ ਕੇ ਆਪਣੀ ਸਿਆਣਪ ਉਜਤਾਂ ਛੱਡ ਕੇ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਸੇਵਾ ਕੀਤੀ। ਫਿਰ ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਭਾਵੇਂ ਗ੍ਰਹਿ ਵਿਖੇ, ਆਪ ਜੀ ਦੇ ਗ੍ਰਹਿ ਵਿਖੇ ਦੋ ਸਾਹਿਬਜ਼ਾਦੇ ਸਨ, ਦੋ ਸਪੁੱਤਰੀਆਂ ਸੀ, ਬੀਬੀਆਂ ਗੁਰਮੁਖ ਸਨ ਤੇ ਵੱਡੇ ਪੁੱਤਰ ਬਾਬਾ ਮੋਹਨ ਜੀ, ਉਹ ਵੀ ਧਿਆਨੀ ਸਨ। ਧਿਆਨ ਲਾਉਣ ਦੀ ਬੜੀ ਯੋਗਤੀ ਸੀ, ਸਮਾਧੀ ਬੜੀ ਤਕੜੀ ਸੀ ਉਹਨਾਂ ਦੀ। ਸੰਸਾਰ ਤੋਂ ਪਰਾਮ ਸਨ, ਖਾਲੀ ਕਿਉਂ ਰਹਿ ਗਏ? ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ? ਜਦ ਗੁਰੂ ਘਰ ਦੇ ਵਿੱਚ ਭਗਤ ਸਨ, ਬੰਦਗੀ ਕਰਨ ਵਾਲੇ ਸਨ, ਬਾਬਾ ਮੋਹਨ ਜੀ ਬੜੇ ਵੱਡੇ ਧਿਆਨੀ ਸਨ, ਤੇ ਆਸਕਾਰਾਂ ਇਹ ਵੀ ਲਿਖਿਆ ਕਿ ਧਿਆਨ ਲਾਉਣ ਦੀ ਯੁਗਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਾਬਾ ਮੋਹਨ ਤੋਂ ਹੀ ਸਿੱਖੀ ਸੀ, ਆਪਣੇ ਮਾਮਾ ਜੀ ਤੋਂ, ਉਹਨਾਂ ਤੋਂ ਹੀ ਸਿੱਖੀ ਸੀ। ਧਿਆਨ ਪਰਾਇਣ ਕਿਵੇਂ ਹੋਣਾ, ਇਕਾਗਰ ਚਿੱਤ ਪੂਰੇ ਕਿਵੇਂ ਬੈਠਣਾ ਹੈ ਸਿਮਰਨ ਵਿੱਚ? ਜਦ ਐਸੇ ਸਨ, ਫਿਰ ਉਹਨਾਂ ਨੂੰ ਕਿਉਂ ਨਹੀਂ ਮਿਲੀ ਗੁਰਤਾ ਗੱਦੀ? ਖਾਲੀ ਰਹਿ ਗਏ। ਸੋਟ ਬੰਸ ਕਿਉਂ ਬਦਲੀ ਹੈ, ਫਿਰ ਕਿਉਂ ਗਈ ਹੈ? ਇੱਕ ਤੇ ਇਹ ਹੈ, ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੋਡੀਆਂ ਦਾ ਦੇਣਾ ਸੀ ਭੱਲਿਆਂ ਨੇ, ਪਹਿਲਾਂ ਹੀ ਦੇਣਾ ਸੀ। ਇਹ ਬੜੀ ਲੰਬੀ ਚੌੜੀ ਕਥਾ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖੀ ਆਪਣੀ ਸੋਟ ਬੰਸ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹੋ ਟੁਕਾਂ ਦਿੱਤੀਆਂ ਨੇ, ਦਿੱਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਡੀ ਪਾ ਤਿਸਾਹੋ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਰਾਪ ਸਮਾਵੈ। ਔਰ ਫਿਰ ਆਪ ਜੀ ਲਿਖਦੇ ਨੇ ਕਿ ਦਿੱਤਾ ਲਈਐ ਆਪਣਾਣ ਦਿੱਤਾ ਕਛ ਹੱਥ ਨਾ ਆਵੈ। ਭਾਈ ਗੁਰਦਾਸ ਸਾਹਿਬ ਜਿਹੜੀ ਪੌੜੀ ਦਾ ਕੀਰਤਨ ਤੁਸੀਂ ਸੁਣਿਆ ਰਾਗੀ ਸਾਹਿਬਾਨ ਪਾਸੋਂ ਭਾਈ ਸਾਹਿਬ ਜੀ ਹੁਣਾਂ ਦੀ ਰਸਨਾ ਤੋਂ, ਇਹਦਾ ਭਾਵ ਵੀ ਉਹ ਹੀ ਨਿਕਲਦਾ, ਜਿਹਦਾ ਦੇਣਾ ਹੋਵੇ ਉਹਦੇ ਘਰ ਹੀ ਆਉਂਦੀ ਹੈ ਵਸਤੂ, ਜਿਹਦੀ ਦੇਣੀ ਹੋਵੇ, ਜਿਹਦੀ ਵਸਤੂ ਹੁੰਦੀ ਹੈ, ਦਿੱਤਾ ਲਈ ਹੈ ਆਪਣਾ। ਫਿਰ ਪੰਜਵੀਂ ਪੰਗਤੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, 47ਵੀਂ ਪੌੜੀ ਆਪ ਜੀ ਪਹਿਲੀ ਵਾਰ ਦੀ, ਕਿ ਦਿੱਤਾ ਲਈ ਹੈ ਆਪਣਾ, ਆਪਣਾ ਦਿੱਤਾ ਹੀ ਪ੍ਰਾਪਤ ਹੁੰਦਾ, ਆਪਣਾ ਬੀਜਿਆ ਹੀ ਵੱਢਦਾ, ਹਰ ਕੋਈ ਕਰਮਾਂ ਦਾ ਫਲ ਹੁੰਦਾ ਹੈ। ਅਣ ਦਿੱਤਾ ਕਛ ਹੱਥ ਨਾ ਆਵੈ, ਜਿਹਨੇ ਕੁਝ ਦਿੱਤਾ ਹੀ ਨਹੀਂ, ਪਹਿਲੇ ਜਨਮਾਂ ਚ ਦਾਨ ਹੀ ਨਹੀਂ ਕੀਤਾ, ਉਹਨੂੰ ਕੀ ਮਿਲਣਾ ਹੈ? ਉਹਨੂੰ ਕੁਝ ਨਹੀਂ ਮਿਲਦਾ। ਜਿਹੜਾ ਸੰਗਤਾਂ ਦੇ ਜੋੜੇ ਚੱਕਦਾ ਰਹਿੰਦਾ ਹੈ ਤੇ ਉਹ ਫਿਰ ਨੰਗੇ ਪੈਰੀ ਨਾਂਗਾ ਹੋ ਕੇ ਹੀ ਅਗਲਾ ਜਨਮ ਗੁਜ਼ਾਰਦਾ ਹੈ। ਜਿਹੜਾ ਕੱਪੜੇ ਚੁੱਕੇ ਉਹ ਬਿਲਕੁਲ ਹੀ ਨਾਂਗਾ ਹੋ ਜਾਂਦਾ। ਕਰਮਾਂ ਦਾ ਫਲ ਤੇ ਮਿਲਦਾ,
ਭੱਜਿਆ ਫਿਰਦਾ ਰਹਿੰਦਾ ਨੰਗਾ ਹੋ ਕੇ। ਭਾਈ ਸਾਹਿਬ ਜੀ ਫਰਮਾਨ ਕਰਦੇ ਨੇ ਐਸਾ ਸੋਟ ਬੰਸ਼ ਦਾ ਭੱਲਿਆਂ ਨੇ ਤੇ ਦੇਣਾ ਸੀ। ਇਹ ਲੰਬੀ ਚੌੜੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਹੈ। ਲੇਕਿਨ ਬਾਬੇ ਮੋਹਨ ਨੂੰ ਏਡੇ ਵੱਡੇ ਤਪਸਵੀ ਸੀ, ਕਿਉਂ ਨਹੀਂ ਮਿਲੀ? ਦੂਜਾ ਪੱਖ ਹੈ ਤਾਂ ਕਰਕੇ ਕਿਉਂਕਿ ਅਵਧੂਤ ਸਨ, ਉਹ ਸੰਸਾਰ ਤੋਂ ਪਰਾਮ ਸਨ। ਗੁਰੂ ਨਾਨਕ ਦਾ ਪੰਥ ਜਿਹੜਾ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ, ਇਹ ਸੀ ਸੰਸਾਰੀ ਜੀਵਾਂ ਦਾ ਪਾਰ ਉਤਾਰਾ, ਸੰਸਾਰ ਦੇ ਵਿੱਚ ਰੱਖ ਕੇ ਨਿਰੰਕਾਰ ਦੀ ਬੰਦਗੀ ਕਰਾ ਕੇ, ਉਪਾਸ਼ਨਾ ਇੱਕ ਅਕਾਲ ਪੁਰਖ ਦੀ ਕਰਾ ਕੇ ਕਲਯੁਗ ਜੀਵਾਂ ਨੂੰ ਤਾਰਨਾ, ਹਰ ਇੱਕ ਪ੍ਰਾਣੀ ਮਾਤਰ ਨੂੰ। ਜਿਹੜਾ ਆਪ ਹੀ ਉਪਰਾਮ ਆ, ਉਹ ਦੂਜਿਆਂ ਨੂੰ ਕਿਵੇਂ ਤਾਰੇਗਾ, ਕਿਵੇਂ ਸੰਗਤਾਂ ਵਿੱਚ ਬੈਠੇਗਾ? ਸੋ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਵੀ ਬਹੁਤ ਵੱਡੇ ਵਿਧੂਤ ਸਨ, ਜਨਮ ਤੋਂ ਹੀ ਵੈਰਾਗੀ ਸਨ, ਤਿਆਗੀ ਸਨ, ਨਹੀਂ ਤੇ ਉਹਨਾਂ ਨੂੰ ਵੀ ਮਿਲ ਜਾਂਦੀ ਗੁਰਤਾ ਗੱਦੀ। ਸਾਧੂ ਤੇ ਉਹ ਵੀ ਬਹੁਤ ਵੱਡੇ ਸਨ, ਲੇਕਿਨ ਸੰਸਾਰ ਨੂੰ ਨਹੀਂ ਤਾਰ ਸਕਦੇ। ਗੁਰੂ ਨਾਨਕ ਦੇ ਮਿਸ਼ਨ ਦੇ ਇਹ ਉਹ ਯੋਗ ਨਹੀਂ ਸਨ। ਕਿਉਂ ਕਹਿ ਲਈਏ, ਆਪਾਂ ਸਾਧੂ ਤਾਂ ਸਨ, ਲੇਕਿਨ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣੀਆਂ ਸੀ ਵਿੱਚ ਜਾ ਕੇ ਲੋਕਾਂ ਦੇ, ਉਹਨਾਂ ਦਾ ਪਾਰ ਉਤਾਰਾ ਕਰਨਾ ਸੀ, ਤਾਂ ਕਰਕੇ ਰਹਿ ਗਏ। ਤਾਂ ਕਰਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗ੍ਰਿਸਤੀ ਉਹਨਾਂ 'ਤੇ ਬਖਸ਼ਿਸ਼ ਹੋਈ। ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਕੀਤੀ ਵਿੱਚ ਸਮਾ ਗਏ। ਸਭ ਬਿਦ ਮਾਨਿਓ ਮਨ, ਸੇਵਾ ਤਾਂ ਦੂਜੇ ਜਮਾਤਾਂ ਜੀ ਵੀ ਕਰਦੇ ਸੀ, ਭਾਈ ਰਾਮਾ ਜੀ, ਲੇਕਿਨ ਸਮਰਪਿਤ ਹੋ ਕੇ ਨਹੀਂ, ਆਪਣੀ ਸਿਆਣਪ ਨੂੰ ਮੂਹਰੇ ਰੱਖਿਆ ਹੋਇਆ ਸੀ। ਪਰ ਜਦੋਂ ਇਹਨਾਂ 'ਤੇ ਪਰਖਿਆ, ਮਹਾਰਾਜ ਜੀ ਨੇ 7 ਵਾਰ ਥੜੇ ਬਣਵਾਏ ਸੀ, ਕਿੰਨਾ ਕੁ ਡੋਲ ਹਿਰਦਾ, ਕਿੰਨਾ ਕੋਈ ਟਿਕਿਆ ਹੋਇਆ ਸਾਡੇ ਉੱਪਰ, ਕਿੰਨੀ ਕੁ ਸ਼ਰਧਾ ਹੈ, ਪਰਖਿਆ ਸੀ, ਟੁਣਕਾਰ ਕੇ ਫਿਰ ਵੀ, ਭਾਵੇਂ ਪੂਰਬਲੇ ਜਨਮਾਂ ਦਾ ਦੇਣਾ, ਸੰਗਤਾਂ ਨਾ ਇਹ ਕਹਿਣ, ਕਿਸੇ ਨੂੰ ਸ਼ੰਕਾ ਨਾ ਹੋਵੇ, ਹਰ ਟੁਣਕਾਰ ਕੇ ਪੂਰਾ 7 ਦਿਨ ਥੜੇ ਬਣਵਾਏ ਸੀ ਮਹਾਰਾਜ ਜੀ। ਗੁਰੂ ਰਾਮਦਾਸ ਮਹਾਰਾਜ ਜੀ ਡੋਲ ਰਹੇ ਸੀ, ਢਾ ਦਿੰਦੇ ਸੀ ਉਸ ਵੇਲੇ, ਕਹਿਣ 'ਤੇ ਨਹੀਂ ਠੀਕ ਬਣਿਆ, ਜਿਵੇਂ ਅਸੀਂ ਦੱਸ ਕੇ ਗਏ, ਝੱਟ ਢਾ ਦਿੰਦੇ ਸੀ ਉਸ ਵੇਲੇ। ਔਰ ਭਾਈ ਰਾਮਾ ਜੀ ਹੁਜਤਾਂ ਕਰਨ ਲੱਗ ਪਏ ਸੀ, ਮੈਂ ਤਾਂ ਉਸੇ ਤਰ੍ਹਾਂ ਬਣਾਉਣਾ ਜਿਵੇਂ ਤੁਸੀਂ ਕਹਿ ਕੇ ਜਾ। ਅਖੀਰ ਕਹਿ ਹੀ ਦਿੱਤਾ ਉਹਨਾਂ, ਤੁਹਾਨੂੰ ਚੇਤਾ ਭੁੱਲ ਜਾਂਦਾ ਆਪਣਾ ਦੱਸਿਆ। ਸੋ ਮੈਂ ਤਾਂ ਉਸੇ ਤਰ੍ਹਾਂ ਹੀ ਕਰਦਾ, ਤੁਹਾਨੂੰ ਭੁੱਲ ਜਾਂਦਾ, ਤੁਹਾਡੀ ਵੱਡੀ ਉਮਰ ਹੈ, ਵੱਡੀ ਉਮਰ ਕਰਕੇ ਇਹ ਕਹਿ ਹੀ ਦਿੱਤਾ ਸੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰਪਿਤ ਹੋ ਕੇ ਹੱਥ ਜੋੜਦੇ ਰਹੇ, ਹੁਕਮ ਦੀ ਐਸੀ ਕਾਰ ਕੀਤੀ, ਆਪਣਾ ਆਪ ਨਹੀਂ ਜਣਾਇਆ। ਤਾਂ ਹੀ ਕਿਹਾ ਸੋਈਆਂ 'ਚ ਭੱਟ ਸਾਹਿਬਾਨਾਂ ਨੇ, ਸਭ ਇਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਸਾਰੇ ਤਰੀਕਿਆਂ ਨਾਲ ਮਨ ਖੁਸ਼ ਹੋਇਆ ਹਿਰਦਾ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਦੇ ਦਾਤਿਆਂ, ਕਿੰਨਾ ਗੁਰਸਿੱਖਾਂ 'ਤੇ ਮੀਂਹ ਬਖਸ਼ਿਸ਼ਾਂ ਦਾ ਪਾਉਂਦੇ ਸੀ ਗੁਰੂ ਅਮਰਦਾਸ ਮਹਾਰਾਜ, ਕਿੰਨੇ ਗੁਰਸਿੱਖਾਂ ਨੂੰ ਬ੍ਰਹਮ ਗਿਆਨੀ ਬੀਬੀਆਂ 'ਤੇ ਬਖਸ਼ਿਸ਼ਾਂ ਕੀ। ਸਾਰੇ ਤਰੀਕਿਆਂ ਨਾਲ ਜਦੋਂ ਮਨ ਮੰਨਿਆ ਤਬ ਹੀ ਭਇਓ ਪ੍ਰਸੰਨ, ਤਦੋਂ ਪੂਰਨ ਖੁਸ਼ੀ ਹੋਈ, ਖੁਸ਼ ਹੋਏ ਮਹਾਰਾਜ। ਰਾਜ ਯੋਗ ਤਖ਼ਤ, ਇਹ ਗੁਰੂ ਨਾਨਕ ਦਾ ਤਖ਼ਤ ਕੇਵਲ ਯੋਗ ਦਾ ਨਹੀਂ ਸੀ, ਜਿਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਜੁੜੇ ਰਹਿੰਦੇ ਸੀ ਹਰ ਵੇਲੇ, ਯੋਗ ਤੋਂ ਭਾਵ ਜੁੜਨਾ, ਸਮਾਧੀ ਵਿੱਚ ਮਸਾਣਾ ਵਿੱਚ ਬੈਠੇ ਰਹਿਣਾ, ਕੱਪੜੇ ਪਾ ਲਏ ਨਹੀਂ ਪਾਏ ਨਾ ਪਾਏ ਕੀ ਫਰਕ ਪੈਂਦਾ ਹੈ, ਜਿਹਨੇ ਮਨ ਨੂੰ ਮਾਰ ਲਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਯੋਗੀ ਤਾਂ ਸਨ, ਲੇਕਿਨ ਰਾਜੇ ਨਹੀਂ ਸਨ। ਰਾਜ ਯੋਗ ਤਖ਼ਤ, ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਰਾਜ ਯੋਗ ਦਾ ਸਿੰਘਾਸਣ ਆ। ਮਾਇਆ ਦੇ ਵਿੱਚ ਰਹਿ ਕੇ ਨਿਰਲੇਪ ਹੋ ਕੇ ਵਾਹਿਗੁਰੂ ਦੀ ਬੰਦਗੀ ਕਰਨੀ, ਜੁੜਨਾ, ਪਰਵਿਰਤ ਨਿਰਵਿਰਤ ਦੋਵੇਂ ਨੇ ਸੱਚੇ ਪਾਤਸ਼ਾਹ ਨੇ ਦਿੱਤੀਆਂ। ਰਾਜ ਤੇ ਯੋਗ ਦਾ ਸਿੰਘਾਸਣ ਸੀ ਇਹ। ਰਾਜ ਯੋਗ ਤਖ਼ਤ ਦੀਆਂ ਗੁਰੂ ਰਾਮਦਾਸ
ਤਾਂ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਤਖ਼ਤ। ਆਪ ਜੀ ਗ੍ਰਹਿਸਥੀ ਸਨ, ਗੁਰੂ ਘਰ ਵਿਖੇ ਆਪ ਹੀ ਸ਼ਾਦੀ ਕੀਤੀ ਸੀ। ਸੱਚੇ ਪਾਤਸ਼ਾਹ ਜੀ ਨੇ ਮੇਰਾ ਕੀਤੀਆਂ ਗੁਰਤਾ ਗੱਦੀ ਬਖਸ਼ੀ ਸਨ 1574 ਈਸਵੀ ਨੂੰ ਸਤੰਬਰ ਦੇ ਮਹੀਨੇ। ਮਹਾਰਾਜ ਜੀ ਨੇ 94 ਸਾਲ ਦੀ ਉਮਰ ਸੀ ਆਪ ਜੀ। ਧੰਨ ਗੁਰੂ ਅਮਰਦਾਸ ਮਹਾਰਾਜ, ਇਹ ਵੀ ਇਤਿਹਾਸਕਾਰ ਲਿਖਦੇ ਨੇ 101 ਸਾਲ ਲੈ ਕੇ ਆਏ ਸੀ ਦੁਰਗਾਓਂ। 6 ਸਾਲ 11 ਮਹੀਨੇ 18 ਦਿਨ ਦੀ ਆਜੂ ਵੀ ਦਿੱਤੀ। ਕਿੰਨਾ ਦੇਣਾ ਸੀ, ਕਿੰਨੀ ਖੁਸ਼ੀ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਮਰ ਥੋੜ੍ਹੀ ਸੀ, ਪੂਰੀ ਹੋ ਗਈ ਸੀ। ਮਹਾਰਾਜ ਨੇ ਕਿਹਾ ਵੀ ਸੀ ਬੀਬੀ ਭਾਨੀ ਨੂੰ, ਜੇ ਕਿਤੇ ਰਾਮਦਾਸ ਜੀ ਪੂਰੇ ਹੋ ਜਾਣ ਫਿਰ ਤੂੰ ਕਰੇਂਗੀ। ਉਹਨੇ ਕਿਹਾ ਮੈਂ ਕੀ ਕਰਨਾ ਫਿਰ ਜੀ ਕੇ, ਜਦੋਂ ਪਤੀ ਚਲਿਆ ਗਿਆ ਮੈਂ ਫਿਰ ਕੀ ਕਰਨਾ ਜੀ ਕੇ। ਉਹਨਾਂ ਵੀ ਆਪਣੇ ਸੁਹਾਗ ਭਾਗ ਦੇ ਗਹਿਣੇ ਉਤਾਰ ਕੇ ਰੱਖ ਦਿੱਤੇ ਸੀ ਮਹਾਰਾਜ ਚਰਨਾਂ 'ਚ, ਮੈਂ ਕਿਵੇਂ ਜੀ ਸਕਦੀ ਹਾਂ। ਪਤੀ ਵ੍ਰਤਾ ਇਸਤਰੀ ਸੀ ਬੀਬੀ ਭਾਨੀ, ਬੜੀ ਗੁਰਮੁਖ ਸੀ। ਮਹਾਰਾਜ ਕਹਿੰਦੇ ਚੱਕ ਕੇ ਪਾ ਲਾ ਪੁੱਤਰੀ, ਨਹੀਂ ਆਉਣ ਦਿੰਦੇ ਕਾਲ ਨੇੜੇ, ਫਿਕਰ ਨਾ ਕਰ। ਧਰਮਰਾਜ ਹੁਕਮ ਵਿੱਚ ਨਹੀਂ ਆਉਣ ਦਿੰਦੇ, ਆਪਣੀ ਆਜੂ ਮਹਾਰਾਜ ਨੇ ਦਿੱਤੀ, ਆਪਣੀ ਉਮਰ ਦਿੱਤੀ, ਫਿਰ ਗੁਰਿਆਈ ਦਿੱਤੀ ਸੱਚੇ ਪਾਤਸ਼ਾਹ। 1581 ਤੱਕ ਹੀ ਗੁਰੂ ਰਾਮਦਾਸ ਜੀ ਨੇ 74 ਤੋਂ ਲੈ ਕੇ 1581 ਤੱਕ ਗੁਰਿਆਈ ਕੀਤੀ ਹੈ, ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਆ, ਸੱਚੇ ਪਾਤਸ਼ਾਹ ਜੀ ਦਾ ਸਤਿਗੁਰੂ ਮੇਹਰ ਕਰਨ। ਲੜੀਵਾਰ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਰਾਮ ਕਲੀ ਮਹੱਲਾ ਪੰਜਵਾ, ਬਿਰਥਾ ਪ੍ਰਭਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ। ਜਿਹੜਾ ਲੋਕਾਂ ਦੇ ਉੱਪਰ ਭਰੋਸਾ ਕਰਨਾ, ਵਿਸ਼ਵਾਸ ਕਰਨਾ ਬਹੁਤਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਆਸਰੇ ਨੂੰ ਛੱਡ ਕੇ, ਗੁਰੂ ਦਾ ਓਟ ਆਸਰਾ ਛੱਡ ਕੇ, ਗੁਰੂ ਦੇ ਦਰ ਦਾ, ਪ੍ਰਭੂ ਦੇ ਨਾਮ ਦਾ, ਗੁਰੂ ਪਰਮੇਸ਼ਰ ਦਾ ਓਟ ਆਸਰਾ ਛੱਡ ਕੇ ਜ਼ਿੰਦਗੀ ਵਿੱਚ ਜਿਹੜਾ ਲੋਕਾਂ ਦਾ ਆਸਰਾ ਲੈਣਾ ਹੈ। ਸੋ ਬਹੁਤ ਲੋਕ ਐਸੇ ਹੁੰਦੇ ਨੇ ਜਿਹੜੇ ਲੋਕਾਂ 'ਤੇ ਡਿਪੈਂਡ ਰਹਿੰਦੇ ਨੇ ਸਾਰੀ ਜ਼ਿੰਦਗੀ। ਲੋਕਾਂ ਦਾ ਆਸਰਾ ਬਿਰਥਾ ਹੈ, ਖਾਲੀ ਹੋ ਜਾਂਦਾ ਹੈ ਅਖੀਰ। ਮਤਲਬ ਦੇ ਵਾਸਤੇ ਲੋਕ ਜੁੜਦੇ ਨੇ, ਆਪਣਾ ਕੰਮ ਕੱਢ ਕੇ ਉਹ ਜਾਂਦੇ ਨੇ, ਹਰ ਨਾ ਹੀ ਕਾਰਜ ਸਵਰਦੇ ਨੇ। ਬਿਰਥਾ ਪਰਵਾਸਾ ਲੋਕਾਂ ਨੂੰ ਨਹੀਂ ਸਲਾਉਣਾ ਚਾਹੀਦਾ, ਲੋਕਾਂ ਦਾ ਆਸਰਾ ਨਹੀਂ ਲੈਣਾ ਚਾਹੀਦਾ, ਬੰਦਿਆਂ ਦਾ ਆਸਰਾ ਨਹੀਂ ਲੈਣਾ ਚਾਹੀਦਾ। ਬਿਰਥਾ ਪਰਵਾਸਾ ਲੋਕਾਂ ਦੇ ਉੱਪਰ ਜਿਹੜਾ ਪਰਵਾਸਾ ਭਰੋਸਾ ਕਰਨਾ ਬਿਆਰਥ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਈਆਂ ਦੀ ਆਤਮ ਦੇ ਲੋਕਾਂ ਨੂੰ ਸਲਾਈ ਜਾਣਗੇ ਬੰਦਿਆਂ ਨੂੰ। ਸੋ ਬੇਗੁਰੇ ਰਹਿ ਕੇ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਐਸੀ ਹਾਲਤ ਹੁੰਦੀ, ਲੋਕਾਂ ਨੂੰ ਹੀ ਸਲਾਈ ਜਾਣਗੇ ਬੰਦਿਆਂ ਨੂੰ, ਫਿਰ ਉਸੇ ਮੂੰਹ ਨਾਲ ਨਿੰਦਿਆ ਕਰਦੇ ਨੇ ਲੋਕ, ਕਰਨੀ ਪੈਂਦੀ ਹੈ ਕਿਉਂਕਿ ਜਿੱਥੇ ਗੁਣ ਹੋਣ ਉੱਥੇ ਔਗੁਣ ਵੀ ਹੁੰਦੇ ਨੇ। ਔਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਦੁਨੀਆਂ ਨਾ ਸਾਲਾਹੇ ਜੋ ਮਰਵੰਜ ਸੀ। ਇਹ ਦੁਨੀਆਂ ਨੂੰ ਨਹੀਂ ਸਲਾਉਣਾ ਚਾਹੀਦਾ, ਜੋ ਮਰ ਕੇ ਚਲੀ ਜਾਂਦੀ ਹੈ, ਜਿਹੜੀ ਇੱਕ ਦਿਨ ਖਤਮ ਹੋ ਜਾਂਦੀ ਹੈ, ਜਿਹਨੇ ਰਹਿਣਾ ਹੀ ਨਹੀਂ ਉਹਨੂੰ ਕੀ ਸਲਾਉਣਾ ਹੈ। ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ, ਲੋਕਾਂ ਨੂੰ ਨਾ ਸਲਾਵੇ, ਐਵੇਂ ਝੂਠੀ ਵਡਿਆਈ ਨਾ ਕਰੇ। ਜੋ ਮਰ ਕੇ ਮਿੱਟੀ ਹੋ ਜਾਣਾ ਜਿਨ੍ਹਾਂ ਨੇ, ਜਿਨ੍ਹਾਂ ਸਰੀਰਾਂ ਨੇ, ਉਹਨਾਂ ਨਾਲ ਕੀ ਜੁੜਨਾ ਹੈ। ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹ, ਵਾਹ ਮੇਰੇ ਮਾਲਕ ਅਕਾਲ ਪੁਰਖ ਵਾਹ, ਤੂੰ ਬੜਾ ਅਸਚਰਜ ਰੂਪ ਆ। ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪ੍ਰਵਾਹ। ਧੰਨ ਗੁਰੂ ਅਮਰਦਾਸ ਮਹਾਰਾਜ, ਫਿਰ ਕਿਹਨੂੰ ਸਲਾਹੀਏ ਸੱਚੇ ਪਾਤਸ਼ਾਹ। ਗੁਰਮੁਖ ਮੁਖੀ ਗੁਰੂ ਰਾਹੀਂ, ਗੁਰੂ ਵਾਲਾ ਬਣ ਕੇ, ਗੁਰਮੁਖ ਸਦਾ ਸਲਾਹੀ ਹੈ, ਗੁਰਮੁਖ ਬਣ ਕੇ ਮੁਖ ਗੁਰੂ ਵੱਲ ਕਰਕੇ ਸਦਾ ਹੀ ਹਮੇਸ਼ਾ ਸਲਾਵੇ। ਸੱਚਾ ਵੇ ਪ੍ਰਵਾਹ, ਜਿਹੜਾ ਸੱਚਾ ਅਕਾਲ ਪੁਰਖ, ਨਾਸ ਨਹੀਂ ਹੁੰਦਾ, ਸਦੀਵ ਕਾਲ ਨਾਲ ਨਿਭਣ ਵਾਲਾ ਸਾਥ ਹੈ ਜੀ ਦਾ।
ਅਟੁੱਟ ਪਾਖਿਆ। ਸੱਚਾ ਬੇਪਰਵਾਹ ਹੋ, ਬੇਪਰਵਾਹ ਜਿਹੜਾ ਮੁਥਾਜ ਨਹੀਂ ਕਿਸੇ ਦੇ, ਜੋ ਤੂੰ ਚਾਹਵੇਂਗਾ ਉਹ ਦੇਵੇਗਾ। ਪਹਿਲੀ ਨਾਲ ਨਿਭਣ ਵਾਲਾ ਸੱਚੇ ਪਾਤਸ਼ਾਹ, ਜਿਹੜਾ ਕਿਸੇ ਦੇ ਜਿਹਦੇ ਅੱਗੇ ਕੋਈ ਚੁਗਲੀ ਵੀ ਨਹੀਂ ਚੱਲਦੀ। ਜਿਵੇਂ ਲੋਕ ਵੱਡੇ ਲੋਕਾਂ ਨਾਲ ਚੁਗਲੀਆਂ ਕਰਕੇ ਕੰਮ ਵਿਗਾੜ ਦਿੰਦੇ ਨੇ, ਉਹ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਸੱਚੇ ਪਾਤਸ਼ਾਹ ਐਸਾ ਹੈ। ਅਕਾਲ ਪੁਰਖ, ਵੱਡੀ ਵਡਿਆਈ ਜਾਂ ਨਾ ਕਹਿਆ ਨਾ ਸੁਣਾਈ ਕਹਿਆ ਚੁਗਲ ਕਾ, ਇਹ ਵੀ ਵੱਡੀ ਵਡਿਆਈ ਆ ਉਹਦੀ। ਕਿਸੇ ਦੇ ਆਖੇ ਕਿਸੇ ਦੀ ਗੱਲ ਉਹ ਤੱਕ ਪਹੁੰਚਦੀ ਨਹੀਂ ਹੈ, ਚੁਗਲ ਦੀ ਨਿੰਦਕ ਦੀ ਪ੍ਰਵਾਨ ਹੀ ਨਹੀਂ ਹੁੰਦੀ। ਐਸਾ ਅਕਾਲ ਉਹਨੂੰ ਸਲਾਓ, ਉਹਨੂੰ ਸਲਾਉਣਾ ਚਾਹੀਦਾ ਹੈ। ਬਿਰਥਾ ਪਰਵਾਸਾ ਲੋਕ, ਅੱਜ ਦੇ ਹੁਕਮਨਾਮਿਆਂ ਵਿੱਚ ਵੀ ਕਿਹਾ ਤੁਧ ਬਿਨਾ ਘਰ ਦੂਜਾ ਮਹੱਲਾ ਪੰਜ, ਤਿਲੰਗ ਘਰ ਦੂਜਾ ਮਹੱਲਾ ਪੰਜ, ਤੁਧ ਬਿਨਾ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇਕ। ਸੱਚੇ ਪਾਤਸ਼ਾਹ ਤੈਨੂੰ ਜਪਦੇ ਹਾਂ ਸਦਾ ਸਦਾ। ਬਿਰਥਾ ਪਰਵਾਸਾ ਲੋਕ, ਲੋਕਾਂ ਤੇ ਭਰੋਸਾ ਕਰਨਾ, ਵਿਸ਼ਵਾਸ ਕਰਨਾ, ਇਹ ਬਿਰਥਾ ਹੁੰਦਾ, ਖਾਲੀ ਰਹਿ ਜਾਂਦਾ ਹੈ, ਪਛਤਾਉਣਾ ਪੈਂਦਾ ਹੈ। ਠਾਕੁਰ ਪ੍ਰਭ ਤੇਰੀ ਟੇਕ, ਹੇ ਮਾਲਕ ਅਕਾਲ ਪੁਰਖ, ਠਾਕੁਰ ਤੂੰ ਹੀ ਪੈਦਾ ਕਰਨ ਵਾਲਾ, ਤੂੰ ਹੀ ਪ੍ਰਤ ਪਾਲਣਾ ਕਰਨ ਵਾਲਾ, ਤੂੰ ਹੀ ਲੈਤਾ ਕਰਨ ਵਾਲਾ ਜੀ। ਜਿਹੜਾ ਪੈਦਾਇਸ਼ ਪ੍ਰਤ ਪਾਲਣਾ ਤੇ ਸੰਘਾਰਦਾ ਹੈ, ਸਮੇਟਦਾ ਹੈ, ਹੇ ਪ੍ਰਭੂ ਤੇਰੀ ਟੇਕ, ਤੇਰੀ ਓਟ ਆ, ਤੇਰਾ ਆਸਰਾ, ਹੋਰ ਕੋਈ ਆਸਰਾ ਨਹੀਂ। ਅਵਰ ਛੁੱਟੀ ਸਭ ਆਸ, ਹੋਰ ਸਾਰੀਆਂ ਆਸਾਂ ਛੁੱਟ ਗਈਆਂ ਨੇ, ਮਨ ਦੇ ਵਿੱਚੋਂ ਕੱਢ ਦਿੱਤੀਆਂ ਨੇ, ਨਿਕਲ ਗਈਆਂ ਹਨ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਰੂਪ ਵਿੱਚ। ਆਪ ਜੀ ਨੇ ਇੱਕੋ ਇੱਕ ਟੇਕ ਗੁਰੂ ਨਾਨਕ ਦੇ ਘਰ ਦੀ ਰੱਖ ਕੇ ਸੇਵਾ ਕੀਤੀ ਸੀ। ਦੇਖ ਕੇ ਆਨੰਦ ਗੁਰੂ ਘਰ ਦਾ, ਦੇਖ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਪਰਪਕਾਰ। ਆਪ ਜੀ ਨੇ ਇਹ ਨਿਸ਼ਚਾ ਰੱਖਿਆ ਸੀ। ਬਿਰਥਾ ਪਰਵਾਸਾ ਲੋ, ਉਹਨਾਂ ਲੋਕਾਂ ਨੇ ਬਾਂਹ ਨਹੀਂ ਫੜੀ ਸੀ, ਸ਼ਰੀਕਾਂ ਕਬੀਲਿਆਂ ਨੇ, ਅਨਾਥਾਂ ਵਾਲੀ ਹਾਲਤ ਹੋ ਗਈ ਸੀ। ਐਸਾ ਵੀ ਟਾਈਮ ਸੀ, ਸੋਢੀਆਂ ਨੇ, ਤਾਏ ਚਾਚਿਆਂ ਨੇ, ਕਿਸੇ ਨੇ ਬਾਂਹ ਨਹੀਂ ਫੜੀ ਸੀ ਲਾਹੌਰ ਵਿੱਚ। ਮਾਤਾ ਪਿਤਾ ਚਲੇ ਗਏ ਛੋਟੀ ਉਮਰ ਵਿੱਚ, ਭਾਈ ਜੇਠਾ ਜੀ ਦੇ, ਗੁਰੂ ਰਾਮਦਾਸ ਮਹਾਰਾਜ, ਨਾਨੀ ਛੋਟੇ ਬੱਚਿਆਂ ਨੂੰ, ਭੈਣ ਭਰਾ ਨੂੰ, ਨਾਨੀ ਬਾਸਰ ਕੇ ਗਿੱਲਾ ਨਾਨਕੇ ਸੀ ਉੱਥੇ ਲੈ ਆਈ ਸੀ, ਉੱਥੇ ਘੁੰਗਣੀਆਂ ਵੇਚਦੇ ਰਹੇ ਗੁਜ਼ਾਰੇ ਵਾਸਤੇ। ਫਿਰ ਗੋਇੰਦਵਾਲ ਸਾਹਿਬ ਆ ਕੇ ਵੀ ਦਰਿਆਏ ਬਿਆਸ ਦੇ ਪੱਤਣ 'ਤੇ ਟੋਕਰੀ ਲਾਈ, ਕੁਝ ਉੱਥੋਂ ਮਹਾਰਾਜ ਨੇ ਨਿਵਾਜਿਆ ਸੀ। ਕਿਸੇ ਨੇ ਆਪਣੇ ਨੇ ਬਾਂਹ ਨਹੀਂ ਫੜੀ ਸੀ, ਖਾਲੀ ਹੋ ਜਾਂਦਾ ਭਰੋਸਾ। ਠਾਕੁਰ ਪ੍ਰਭ ਤੇਰੀ ਟੇਕ, ਫਿਰ ਗੁਰੂ ਦੇ ਘਰ ਦੀਆਂ ਬਖਸ਼ਿਸ਼ਾਂ ਵੇਖੀਆਂ, ਰਹਿਮਤਾਂ, ਦਇਆ ਦੇਖੀ, ਤੇ ਗੁਰੂ ਘਰ ਵਿੱਚ ਆ ਕੇ ਸਮਰਪਿਤ ਹੋ ਕੇ ਦਿਨ ਰਾਤ ਸੇਵਾ ਕੀਤੀ। ਦੋ ਟਾਈਮ ਦਾ ਪ੍ਰਸ਼ਾਦਾ ਛਕਿਆ, ਸਤਿਗੁਰਾਂ ਭਾਵਨਾ, ਸ਼ੁੱਧ ਹਿਰਦਾ, ਵਿਸ਼ਵਾਸ, ਸ਼ਰਧਾ, ਸਿੱਧਕ ਵੇਖ ਅਨੰਤ ਬਖਸ਼ਿਸ਼ਾਂ ਕੀਤੀਆਂ, ਸ਼ਾਦੀ ਕੀਤੀ, ਨਿਵਾਜਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਮਿਲ, ਤੁਹਾਡਾ ਹੀ ਆਸਰਾ ਸੱਚੇ ਪਾਤਸ਼ਾਹ, ਮੈਂ ਕਿੱਥੇ ਜਾਵਾਂ। ਠਾਕੁਰ ਪ੍ਰਭ ਤੇਰੀ ਟੇ, ਅਵਰ ਛੁੱਟੀ ਸਭ ਆਸ, ਸਾਰੀਆਂ ਆਸਾਂ ਛੁੱਟ ਗਈਆਂ ਸੀ, ਨਿਕਲ ਗਈਆਂ ਸੀ, ਗਏ ਤੇ ਕਿਤੇ ਹੈ ਹੀ ਨਹੀਂ ਸੀ ਮਹਾਰਾਜ। ਸੱਚੇ ਪਾਤਸ਼ਾਹ ਜਿਉਂ ਸ਼ਰਨ ਵਿੱਚ ਆਏ, 24 ਸਾਲ ਦੇ ਕਰੀਬ ਸੇਵਾ ਕੀਤੀ ਹੈ, 24 ਸਾਲ, ਕਈਆਂ 28 ਸਾਲ ਵੀ ਲਿਖੇ, ਬਣਦੇ 24 ਸਾਲ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਅਡੋਲ ਰਹਿ ਕੇ ਗੁਰੂ ਘਰ ਵਿਖੇ ਰਹਿ ਕੇ, ਜਮਾਤਾਂ ਹੁੰਦਿਆਂ ਵੀ ਸੇਵਾ ਵਿੱਚ ਫਰਕ ਨਹੀਂ ਪੈਣ ਦਿੱਤਾ, ਨਹੀਂ ਤੇ ਪ੍ਰਾਹੁਣੇ ਆਏ ਨੂੰ ਕੱਪੜਾ ਨਾ ਵਿਛਾਇਆ ਹੋਵੇ ਤੇ ਮੂੰਹ ਸਿੱਧਾ ਨਹੀਂ ਰਹਿੰਦਾ ਹੈ, ਘਰ ਵਿੱਚ ਸੋਹਣਾ ਬਿਸਤਰਾ ਨਾ ਵਿਛਾਇਆ ਹੋਵੇ। ਆਪ ਜੀ ਨੇ ਇੰਨਾ ਸਮਰਪਿਤ ਹੋ ਕੇ ਸੇਵਾ, ਅਵਰ ਛੁੱਟੀ ਸਭ ਆਸ, ਹੋਰ ਸਾਰੀਆਂ ਆਸਾਂ ਨਿਕਲ ਗਈਆਂ, ਅਚਿੰਤ ਠਾਕੁਰ ਭੇਟੇ ਗੁਣਤਾਸ,
अचन चेत मालक भेटे मिलाप हो गया गुणा दे खजाने वाहिगुरु दे सच्चे पातशाह ने मिलाप करा ब्रह्म ज्ञान एक रस हिरदे विच दे दिता अपनी जोत टिका दिती फिरे बख्शिश होई ना अचिंत ठाकुर भेटे गुणतास अचन चेत बख्शिश होई गुरता गद्दी दी। उस वेले आप जी ने कहा महाराज बाणी उचार के जो हमरी बिद होती मेरे सतगुर सा बिद तुम हर जान हो आपे ओ विधि तुसी सारी आप ही जान दे हो तुसी देखिया सन किन्नी गरीबी दी हालत सी जो साडी विधि सी हम रुलते फिरते कोई बात न पूछता गुर सतगुर संग कीरे हम थापे रुलदे फिरदे किसे ने बाह नहीं फड़ी सी कोई बात नहीं पुछदा सी गल नहीं करदा सी गुर सतगुर संग गुर पूजनीक वड्डे सतगुरु आप जी दे नाल कीरे हम थापे तुसी सानू रुलदियां फिरदियां कीड़ियां नू छोटे जे कीड़ियां नू इन्ना उच्चा थाप दिता है अपने थां बिठा दिता गुरता गदी मत्था टेक दिता है परकर्मा करके कीरे हम थापे धन धन गुरु नानक जन केरा आप जी ने वड्याई कीती सी फिर बाणी उचारी सी गुरु बन के धन धन गुरु नानक दे महाराज दे दर दा सेवक जो बन गया जिस मिलिया चूके सब सोग संतापे जिस गुरु नानक दे घर दे नाल मिलन करके अटैचमेंट होण कर सब सोग संताप मन दे सो तन दे संताप दुख आदि सब नाश हो जांदे ने निहाल हो जांदा है। ऐसे बचन आप जी ने निम्रता नाल कहे सन धन गुरु रामदास महाराज गुरता गद्दी दिस दी आप संगतां बहुत बहुत मुबारक हो सतगुरु कृपा करन गरीब निवाज एक गुरु परमेश्वर दा उटासरा है फिर बरकतां ही बरकतां ने आनंद ही आनंद है दोवें लोक सवेले हो जांदे ने अकाल पुरख वाहिगुरु दे नाम दा उटासरा नाम दी दात ही गुरसिख ने मंगनी सतगुरु मेहर करन होईयां भुल्लां चुक्कां दी माफी बख्श अगे तों सुमत बख्शनी।

ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

0: ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
1: ਅਬੇ ਚਲਾਇਓ ਪੰਥ ਸਿੱਖਾਂ ਕੋ

ਪੌੜੀ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਆਪਣਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲ

ਜਲ ਨਾਨਕ ਤੇ ਮੁਖ ਉਜਲੇ ਇਸਦੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਵੱਡੀ ਹੋ ਵਡਾ ਅਪਾਰ ਤੇਰਾ ਮਰਤਬਾ ਰੰਗ ਪਰੰਗੇ ਅਨੇਕ ਨ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੀ ਜਪਨਾ ਆਪ ਜਰ ਸਰਬ ਕਲਾ ਭਰਪੂਰ ਦੇ ਸਹਿਜਤ ਕਤਾ ਨਾਨਕ ਦਾਸਨ ਦਾ ਸੁਜਿਆ ਗੈ ਬਿਨ ਵਤਾ।

ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਜ਼ੂਰ

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਏ ਕਰੇ ਫਤਿਹ।

Thank you.

ਮਾਰਿਆ ਦੇ ਮਾਂ

ਆਪ ਜੀ ਦੇ ਹਰੂ ਰਾਮ ਸਤਿ ਸ਼ਾਮ।

ਮਾਤਾ ਤਰਤ ਮਹਤ ਦਿਵਸ ਰਾਤ ਤੋਈ ਦਾਈ ਦਾਇਆ ਖੇਲੇ ਸਗਲੇ ਜਗਤ ਚੰਗੀਆਂ ਬੁਰੀਆਂ ਵਾਚੇ ਤਰ

Thank you.